ਪਾਈ ਐ ਸਮਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਗਾਲਬਰੀ ਕਿਉਂ ਗਾਲੀਐ ਮੰਦਾ ਮੂਲ ਲੱਗੀ ਚਾਹੀਦੇ ਲੰਮੇ ਨਜ਼ਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵਿਆਹ ਬਸ ਟਾਲੀਐ ਕਿਸਲਾ ਉੱਪਰ ਗਾਲੀਐ ਸ੍ਰੀ ਵਾਹਿਗੁਰੂ।

ਕੋਮਲ, ਮੱਧਮ ਤੀਬਰ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਦੇ ਆਰੋਹ ਵਿੱਚ ਰਿਸ਼ਭ ਪੰਚਮ ਅਤੇ ਅਵਰੋਹ ਵਿੱਚ ਪੰਚਮ ਵਰਜਿਤ ਹੈ। ਇਸ ਦੀ ਜਾਤੀ ਔੜਵ ਸ਼ਾੜਵ, ਵਾਦੀ ਗੰਧਾਰ, ਸੰਵਾਦੀ ਧੈਵਤ ਅਤੇ ਸਮਾਂ ਸ਼ਾਮ ਹੈ। ਇਸ ਰਾਗ ਵਿੱਚ ਗੁਰਸਿੱਖ ਹਰ ਬੋਲੋ ਮੇਰੇ ਭਾਈ ਸ਼ਬਦ ਦਾ ਕੀਰਤਨ ਕਰ ਰਹੇ ਹਨ। ਭਾਈ ਅਵਤਾਰ ਸਿੰਘ।

ਜਿਸ ਨੂੰ ਦਇਆਲ ਹੋਏ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜਨ ਨਾਨਕ ਧੂੜ ਮੰਗੇ

ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਹਣੀ ਜੋ ਕਰੇ ਸੋਹਣੀ ਵਡਿਆਈ ਗੁਰਮੁਖ ਦੇ ਪ੍ਰਭ ਵਡਿਆਈ।

ਲੋਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੂ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ ਸੱਚ ਰਿਚ ਐਜ ਵਿਦ ਫਾਦਰ ਇਜ਼ ਰਿਚ, ਐਂਡ ਵਟ ਵੀ ਆਸਕ ਫਰੋਮ ਅਵਰ ਗਾਡ ਫਾਦਰ ਹੀ ਗਿਵ ਆਰ ਸਰ ਹੀ ਕੈਨ ਗਿਵ, ਐਂਡ ਰਾਗ ਮਾਲਕੌਂਸ ਫਸਟ ਲਾਈਨ ਇਜ਼ ਰਾਜਨ ਮੈਂ ਤੋ ਰਾਜਾ ਕਹੀਏ ਪੂਮਨ ਮੈਂ ਪੂਮਾ, ਸਾਰੇ ਮਿਲ ਕੇ ਆਓ ਇਸਦਾ ਕੀਰਤਨ ਪਿਆਰ ਨਾਲ ਕਰੀਏ।

ਕਰੇ ਵੱਡਾ ਹੋਏ ਨਾ ਆਪ ਗਣਾ ਗੁਰਸਿੱਖੀ ਦੀ ਇਹ ਨਿਸ਼ਾਨੀ ਕਿਆ ਵੱਡਾ

ਸਾਧ ਸੰਗਤ ਦੀ ਸੇਵਾ ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਦਸ ਅਵਤਾਰ ਨ ਸਿੱਖਿਆ ਗੀਤਾ ਗੋਸ਼ਤ ਅਲਖ ਅਪੇਵਾ ਵੇਦ ਨ ਜਾਣੇ ਭੇਦ ਕੇ ਲਿਖ ਪੜ ਸੁਣ ਸੁਣ ਦੇਵੀ ਦੇਵਾ ਸਿੱਧ ਨਾਥ ਨਾ ਸਮਾਧ ਵਿੱਚ ਤੰਤਰ ਮੰਤ ਲਗਾਇਨ ਖੇਵਾ ਸਿਲ ਅਲੂਣੀ ਚਟਣੀ ਸਿਲ ਅਲੂਣੀ ਚਟਣੀ ਸਾਧ ਨ ਪੁੱਜੇ ਲਖ ਲਖ ਮੇਵਾ ਲਾਖ ਭਗਤ ਜਗਤ ਵਿੱਚ ਲਿਖ ਨ ਗਏ ਗੁਰ ਸਿੱਖੀ ਦੇਵਾ ਲਾਖ ਭਗਤ ਜਗਤ ਵਿੱਚ

ನಿನಿದ ತಲಿ ಮದ ಗಮ ಅಗಸ್ ನಿದ ತಲೆ ದಲೆ ದಗದ.

Thank you.

Allah.

Oh,

Thank you.

Thank you.

ਰਾਗ ਦੇ ਵਿੱਚ।

ਸਾਰੇ ਪਲਾਣੇ ਪੌਣ ਵੀ ਰੰਗੀ ਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਿਰ ਬਸਾਰਿਆ ਇਜ ਕਰਨ ਮਨ ਭਾਵ ਦਿਰ ਬੁਝਣ ਆਈ ਹਾਰਿਆ ਕਰ ਫਰਮੈ ਸਿਖਾਇਆ ਵੇਖ ਮਹਿਲ ਤੁਮਨ ਵਸਾਰਿਆ।

ਸਭ ਕੋ ਆਖਿਆ ਆਪਣਾ ਜਿਸਨਾ ਸੁਜਨ ਕੱਢਿਆ ਹੈ ਕੀਤਾ ਆਪੋ ਆਪਣਾ ਫੇਰੇ ਖਸੰਡਿਆ ਹੈ ਜਾ ਰਹਿਣਾ ਨਹੀਂ ਜਗ ਤੱਕ ਐਤਗਾਰ ਬਹੰਡਿਆ ਹੈ ਮੰਦਾ ਕਿਸੇ ਨੇ ਆਖਿਆ

ਪਾਈ ਐ ਸੁਸਹਿਸਾ ਸਮਾਲੀਐ ਜਿਤ ਕੀਤਾ ਪਾਈ ਆਪਣਾ ਸਾ ਗਲ ਬੁਰੀ ਕਿਉਂ ਗਾਲੀਐ ਮੰਦਾ ਮੂਲ ਲੱਗੀ ਚਾਹੀਦੇ ਲੰਮੀ ਨਜ਼ਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵਿਆਹ ਬਸ ਟਾਲੀਐ ਕਿਸਲਾ ਉੱਪਰ ਗਾਲੀਐ ਸ੍ਰੀ ਵਾਹਿਗੁਰੂ।

0: ਸਾਡਾ ਸਾਹਿਬ ਨਾਭ ਕਮਲ ਸਾਹਿਬ ਜੀ ਦੀ ਪਵਿੱਤਰ ਯਾਦ ਮਨਾਉਣ ਵਾਸਤੇ ਦੂਰੋਂ ਦਰਾਜ ਤੋਂ ਆਏ ਹੋਏ ਸਮੂਹ ਹਾਜ਼ਰੀ ਸਾਧ ਸੰਗਤ ਜੀ ਬੇਨਤੀ ਕਰਦਾ ਹਾਂ ਕਿ ਜਿਸ ਮਹਿਬੂਬ ਜਿਸ ਪਿਆਰੇ ਦੀ ਆਪਾਂ ਯਾਦ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਸਦੇ ਚਰਨਾਂ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਰਾਮਤ ਨਾਲ ਰਾਜਾ ਸਾਹਿਬ ਦੇ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਇਸ ਵਾਸਤੇ ਮੈਂ ਬੇਨਤੀ ਕਰਦਾ ਹਾਂ ਇਕਾਗਰਤਾ ਬਖਸ਼ੋ ਔਰ ਬੁਲੰਦ ਆਵਾਜ਼ੀ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਕਿਉਂਕਿ ਸੰਗਤ ਗੁਰੂ ਦੀ ਰਾਮਤ ਆ ਰਹੀ ਹੈ ਆਈ ਵੀ ਬੜੀ ਹੈ ਔਰ ਇਧਰ ਬੀਬੀਆਂ ਵੱਲ ਤਾਂ ਤਕਰੀਬਨ ਕਾਫੀ ਸੰਗਤ ਦੇ ਬਹਿਣ ਦੀ ਜਗ੍ਹਾ ਬਣ ਗਈ ਹੈ। ਸਿੰਘਾਂ ਪਾਸ ਬੇਨਤੀ ਕਰਦਾ ਹਾਂ ਕਿ ਇੱਕ ਇੱਕ ਬੰਦੇ ਦੀ ਅੱਗੇ ਜਗ੍ਹਾ ਹੋਰ ਹੈਗੀ ਹੈ, ਤੁਸੀਂ ਥੋੜਾ ਜਿਹਾ ਅੱਗੇ ਨੂੰ ਹੋ ਜਾਓ ਤਾਂ ਕਿ ਪਿੱਛੇ ਆ ਕੇ ਬੈਠਣ ਵਾਲੀ ਸੰਗਤ ਨੂੰ ਕੋਈ ਹਿੰਡਰਨੈਂਸ ਨਾ ਹੋਵੇ, ਮੁਦਾਖਲਤ ਨਾ ਹੋਵੇ ਤੇ ਤੁਹਾਡੀਆਂ ਜੁੜੀਆਂ ਹੋਈਆਂ ਸੁਰਤਾਂ ਨੂੰ ਉਹ ਨਾ ਤੋੜਨ। ਮੈਂ ਤੁਹਾਡਾ ਬਹੁਤਾ ਬਹੁਤਾ ਧੰਨਵਾਦੀ ਹਾਂ ਸਾਧ ਸੰਗਤ। ਵੈਸੇ ਐਸੀ ਬਾਤ ਤਾਂ ਕੋਈ ਨੀ, ਪੰਜਾਬ ਚ ਤਕਲੀਫ਼ ਹੁੰਦੀ ਫਿਰ ਸੀਟਾਂ ਨਿੱਕੀਆਂ ਕੀਤੀਆਂ ਹੁੰਦੀਆਂ ਬੈਠ ਬੈਠ ਕਰਕੇ ਤੇ ਇੱਥੇ ਤਾਂ ਇਹ ਮੁਸ਼ਕਲ ਨੇ ਨਾ ਪੇਸ਼ ਆਉਂਦੇ। ਇੱਕ ਵਾਰੀ ਇਕਾਗਰਤਾ ਬਖਸ਼ਣ ਵਾਸਤੇ ਮੈਂ ਬੇਨਤੀ ਕਰਦਾ ਹਾਂ, ਨੇੜੇ ਬੈਠੀ ਸੰਗਤ ਦੂਰ ਬੈਠੀ ਸੰਗਤ ਸਾਰੇ ਆਪੋ ਆਪਣੀ ਥਾਵੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਦਰ ਨਾਲ ਸਤਿਕਾਰ ਨਾਲ ਤਾਜ਼ੀਮ ਨਾਲ ਇਨਕਸਾਰੀ ਨਾਲ ਸਦਭਾਵਨਾ ਨਾਲ ਪੂਰਨ ਵਿਸ਼ਵਾਸ ਨਾਲ ਕਿ ਇਹੀ ਜੁਗੋ ਜੁਗ ਅਟਲ ਸਤਿਗੁਰੂ ਹਨ ਸਭ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਿਛਲੇ ਦਿਨਾਂ ਵਿਚ ਹਫਤੇ ਵਿਚ ਤੇ ਮੈਂ ਨਹੀਂ ਆਖਿਆ ਵੀ ਬੱਚਿਆਂ ਨੂੰ ਚੁੱਪ ਕਰਾਓ, ਕਿਉਂਕਿ ਅੱਗੇ ਦੋ ਵੇਲੇ ਟਾਈਮ ਹੁੰਦਾ ਸੀ ਤੇ ਹੁਣ ਇੱਕੋ ਵਾਰੀ ਹੈ ਟਾਈਮ ਜੀ। ਇਹਦੇ ਵਿਚ ਤੁਹਾਡੇ ਦਰਸ਼ਨ ਦੀਦਾਰ ਕਰਨੇ ਨੇ, ਰਾਜਾ ਸਾਹਿਬ ਦੇ ਚਰਨ ਪਰਸਨੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲੈਣੀਆਂ ਨੇ। ਸ਼ਬਦ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਬੇਨਤੀ ਕਰਦਾ ਹਾਂ, ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਹੈ ਜੀ

0: ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਹਮਤ ਕੀਤੀ ਹੈ, ਰਾਜਾ ਸਾਹਿਬ ਜੀ ਨਾਭ ਕਮਲ ਜੀ ਨੇ ਕਰਮ ਫਰਮਾਈ ਕੀਤੀ ਹੈ, ਜੋ ਆਪ ਹੀ ਦੋ ਸ਼ਬਦਾਂ ਦਾ ਕੀਰਤਨ ਕਰਵਾ ਲਿਆ ਹੈ। ਮਨੁੱਖ ਐਵੇਂ ਕਹਿੰਦਾ ਰਹਿੰਦਾ ਹੈ, ਮੈਂ ਕੀਤਾ ਜੀ, ਮੈਂ ਕੀਤਾ, ਮੈਂ ਕੀਤਾ। ਹਕੀਕਤਨ ਬਾਤ ਇਹ ਹੈ, ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕਹਿੰਦੇ ਨੇ, ਆਪ ਜਪਾਏ ਜਪੇ ਸੋ ਨਾਉ। ਜਿਹੜੇ ਕਹਿੰਦੇ ਅਸੀਂ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ, ਅਸੀਂ ਨਹੀਂ ਕਰਦੇ। ਸਾਡੇ ਤਾਂ ਕੀਰਤਨ ਕਰਦੇ ਹਾਂ, ਰੱਬ ਨਾ ਕਰੇ ਕਦੇ ਸਾਈ ਅਗੜ ਪਿੱਛੜ ਥੋੜਾ ਜਿਹਾ ਹੋ ਜਾ। ਜਿਹੜੇ ਗੁਣੀਨ ਸਿੰਘ ਸੱਜਣ ਜਾਣਦੇ ਨੇ, ਮਾਤਰੇ ਦਾ ਕੋਈ ਅੱਧਾ ਮਾਤਰਾ ਸੂਤ ਪਰ ਉਰੇ ਪਰੇ ਹੋ ਜਾ ਬਸ, ਫਿਰ ਨਾ ਤਬਲੇ ਵਾਲਾ ਆਉਂਦਾ ਤੇ ਨਾ ਬਾਜੇ ਵਾਲਾ ਤੇ ਨਾ ਗਾਉਣ ਵਾਲਾ। ਵਾਹਰੂ ਵਾਹਰੂ ਕਰੀਏ ਅਸੀਂ। ਮੈਂ ਬਚਨ ਕਰ ਦਿੰਦਾ ਕਿਉਂਕਿ ਰਾਜਾ ਸਾਹਿਬ ਜੀ ਦਾ ਆਪਣਾ ਬਚਨ ਹੈ, ਮੇਰਾ ਨਹੀਂ ਹੈ। ਮੇਰੇ ਨੂੰ ਤਾਂ ਤੁਸੀਂ ਚੈਲੰਜ ਕਰ ਸਕਦੇ ਹੋ ਨਾ, ਰਾਜਾ ਸਾਹਿਬ ਦੇ ਬਚਨ ਨੂੰ ਚੈਲੰਜ ਨਹੀਂ। ਅਗੰਮੀ ਪੁਰਸ਼ ਸਨ, ਉਹਨਾਂ ਦੀ ਹਰ ਬਾਤ ਹਕੀਕਤ ਵਾਲੀ ਬਾਤ ਸੀ। ਉਹ ਕਹਿੰਦੇ ਹੋਏ ਬਹੁਤ ਉੱਚਾ ਉੱਚਾ ਰੱਬ ਦਾ ਨਾਂ ਲੈਣ ਵਾਲਿਆਂ, ਕਦੀ ਲੈਣ ਤੋਂ ਬਾਅਦ ਇਹ ਵੀ ਸੋਚਿਆ ਵੀ ਤੇਰੇ ਅੰਦਰੋਂ ਵੀ ਆਵਾਜ਼ ਆਉਂਦੀ ਕਿ ਨਹੀਂ ਆਉਂਦੀ। ਐਵੇਂ ਉੱਚਾ ਉੱਚਾ ਰੌਲਾ ਪਾਈ ਜਾਣਾ। ਮੈਨੂੰ ਪਤਾ ਸਾਧ ਜੀ ਮਾਨਚੈਸਟਰ ਇੱਕ ਮੁੰਡਾ ਵਾਹਰੂ ਵਾਹਰੂ ਬਹੁਤ ਕਰਨ ਲੱਗ ਪਿਆ, ਫਿਰ ਇੰਨਾ ਕਰਨ ਲੱਗ ਪਿਆ, ਬਹੁਤ ਉੱਚੀ ਕਰਨ ਲੱਗ ਪਿਆ। ਗੋਰਿਆਂ ਨੇ ਪੁਲਿਸ ਨੂੰ ਫੋਨ ਕਰਤਾ ਰਾਤ ਨੂੰ 2 ਵਜੇ, ਰਾਤੀ 2 ਵਜੇ ਪੁਲਿਸ ਆ ਗਈ। ਚਸ਼ਮਦੀਦ ਵਾਕਿਆ ਹੈ, ਉਹਨੂੰ ਕਿਹਾ ਵੀ ਤੂੰ ਜੇ ਤਾਂ ਘਰ ਵਿੱਚ ਹੀ ਕਰਨਾ ਤੇ ਬਿਲਕੁਲ ਹੌਲੀ ਹੌਲੀ, ਜਿਹੜਾ ਆਲੇ ਦੁਆਲੇ ਡਿਸਟਰਬੈਂਸ ਨਾ ਹੋਵੇ, ਕਿਉਂਕਿ ਗੋਰਿਆਂ ਨੂੰ ਵਾਹਗੁਰੂ ਦਾ ਕੀ ਪਤਾ, ਉਹਨਾਂ ਤਾਂ ਗੌਡ ਹੈ ਨਾ, ਉਹਨਾਂ ਨੂੰ ਰਾਮ ਦਾ ਵੀ ਨਹੀਂ ਪਤਾ। ਸਾਨੂੰ ਪਤਾ ਵਾਹਗੁਰੂ ਦਾ, ਪਰ ਅਸੀਂ ਹਾਲੇ ਜਾਣਿਆ ਪਛਾਣਿਆ ਨੇ, ਉੱਚੀ ਉੱਚੀ ਕਰਨੇ, ਇਸੇ ਚੀਜ਼ ਸਮਝਦੇ ਹਾਂ ਵੀ ਸ਼ਾਇਦ ਪਰਮਾਤਮਾ ਮਿਲ ਜਾਏਗਾ। ਨਹੀਂ, ਉਹਨੂੰ ਪੁਲਿਸ ਨੇ ਕਿਹਾ ਭਾਈ ਤੂੰ ਘਰ ਵਿੱਚ ਨਹੀਂ ਹਟਣਾ, ਉੱਚੀ ਉੱਚੀ ਕਰਨਾ ਤਾਂ ਫਿਰ ਆਪਣੇ ਮੈਡੀਟੇਸ਼ਨ ਸੈਂਟਰ ਵਿੱਚ ਜਾ। ਉਹਨੂੰ ਗੁਰਦੁਆਰੇ ਛੱਡ ਦਿੱਤਾ ਟੱਬਰ ਵਾਲਿਆਂ, ਵੀ ਇਹ ਤਾਂ ਹਟਦਾ ਨਹੀਂ ਜੀ, ਸਾਡੇ ਰੋਜ਼ ਪੁਲਿਸ ਆ ਵੜਦੀ ਹੈ, ਕੀ ਕਰੀਏ, ਗੁਰਦੁਆਰੇ ਭੇਜ ਦਿਓ। ਮਤਲਬ ਗੁਰਦੁਆਰਾ ਸ਼ਾਮ ਲਾਟ ਹੀ ਸਮਝਿਆ ਵੀ ਜਿੱਦਾਂ ਮਰਜ਼ੀ ਭੇਜ ਦਿਓ।
1: ਵਾਹਿਗੁਰੂ।
0: ਮੈਂ ਅਰਜ਼ ਕਰਨੀ ਹੈ, ਰਾਜਾ ਸਾਹਿਬ ਦੀ ਬਰਕਤ ਨਾਲ, ਮਿਹਰਬਾਨੀ ਨਾਲ, ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਦੀ ਰਾਹਮਤ ਨਾਲ, ਅਸੀਸ ਨਾਲ ਦੋ ਸ਼ਬਦਾਂ ਦਾ ਕੀਰਤਨ ਹੋਇਆ ਹੈ। ਦੂਸਰਾ ਸ਼ਬਦ ਹੈ, ਪਹਿਲਾ ਸ਼ਬਦ ਸੀ ਜਿੱਥੇ ਮਹਾਂਪੁਰਸ਼ ਰਹਿੰਦੇ ਨੇ ਜਾ ਕੇ ਨਾ, ਜਿਹਨੂੰ ਰਾਜਾ ਸਾਹਿਬ ਜੀ ਨੇ ਅਕਸਰ ਬਾਣੀ ਦੀ ਤੋਕੇ ਲੈ ਕੇ ਆਸਰਾ ਲਿਆ ਹੈ, ਭਈ ਬੇਗਮਪੁਰਾ ਹੈ ਜੀ ਉਸ ਦਾ ਨਾਂ। ਸਤਿਗੁਰੂ ਵੀ ਇਹ ਕਹਿੰਦੇ ਨੇ, ਰਾਜਾ ਸਾਹਿਬ ਵੀ ਕਹਿੰਦੇ ਸਨ, ਬੇਗਮਪੁਰਾ ਕੈਸਾ ਹੈ ਜੀ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਉੱਥੇ ਕੋਈ ਟੈਕਸ ਨਹੀਂ ਲੱਗਦਾ, ਉੱਥੇ ਕੋਈ ਖਦਸ਼ਾ ਨਹੀਂ ਹੈ, ਉੱਥੇ ਡਰ ਭਾਵੀ ਕੋਈ ਨੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਦਾ ਨਾ ਤਰਸ ਜ਼ਵਾਲ। ਇੱਕ ਇਹ ਸ਼ਬਦ ਪੜਿਆ ਜਿੱਥੇ ਮਹਾਂਪੁਰਸ਼ ਰਹਿੰਦੇ ਨੇ। ਦੂਸਰਾ ਪੜਿਆ ਹੈ, ਬੰਦੇ ਇਹ ਸੂਚਿਤ ਕੀਤਾ ਗੁਰੂ ਸਾਹਿਬ ਜੀ ਨੇ, ਭਾਵੇਂ ਕਬੀਰ ਜੀ ਰਾਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਸੂਚਨਾ ਦਿੱਤੀ। ਉਹ ਇਨਸਾਨ ਜਿਵੇਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਾਗ ਲੈ ਰਹੇ ਮਨਾ ਜਾਗ ਲੈ, ਭਾਵ ਤੈਨੂੰ ਸੂਚਨਾ ਦੇ ਰਿਹਾ ਵੀ ਬਿਦਾਰ ਹੋ, ਜਾਗਦਾ ਹੋ। ਬੰਦੇ ਖੋਜ ਦਿਲ ਹਰ ਰੋਜ਼, ਤੈਨੂੰ ਜਿਹੜੀਆਂ ਪਰੇਸ਼ਾਨੀਆਂ ਚੰਬੜੀਆਂ ਹੋਈਆਂ ਨੇ, ਤੂੰ ਆਪਣੇ ਅੰਦਰ ਝਾਤੀ ਮਾਰਿਆ ਕਰ, ਖੋਜਿਆ ਕਰ ਇਸ ਨੂੰ, ਤੇਰੀਆਂ ਪਰੇਸ਼ਾਨੀਆਂ ਤੇਰੀਆਂ ਪਛੇਮਾਨੀਆਂ ਦੂਰ ਹੋ ਜਾਣਗੀਆਂ। ਐਸੇ ਸੱਜਣ ਮੈਨੂੰ ਮਿਲੇ ਨੇ, ਟਿਕਾ ਵਿੱਚ ਮਿਲੇ ਨੇ, ਪੁਰਸਕੂਨ ਮਿਲੇ ਨੇ, ਜਿਨ੍ਹਾਂ ਨੇ ਉਸ ਨੂੰ ਹੁਣ ਅੰਦਰੋਂ ਖੋਜਣਾ ਸ਼ੁਰੂ ਕਰ ਦਿੱਤਾ ਹੈ। ਇਹੀ ਹੈ, ਜੇ ਸਾਨੂੰ ਇਹ ਗੱਲ ਸਮਝ ਨਾ ਆਵੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਸੰਤ ਕੀ ਵਾਰ ਮਹਿਲ 5 ਚ ਇਹ ਗੱਲ ਆਖਿਆ, ਇਹ ਖੋਜ

0: ਇਨਸਾਨ ਇਸ ਗੱਲ ਦੀ ਖੋਜ ਨਾ ਕਰ ਪੈਦਾ ਕਿੱਥੋਂ ਹੋਇਆ ਸੈਂ ਕਿੱਥੋਂ ਪੈਦਾਇਸ਼ ਤੇਰੀ ਹੈ ਇੱਕ ਨਾਪਾਕ ਪਾਣੀ ਦੇ ਕਤਰੇ ਤੋਂ ਤੇ ਵਜੂਦ ਏਦਾਂ ਦਾ ਖੂਬਸੂਰਤ ਬਣਾਈ ਬੈਠਾ ਹੈ ਤੇ ਵਜੂਦ ਕਰਕੇ ਤੂੰ ਆਪਣੇ ਸ਼ੀਸ਼ੇ ਮੋਹਰੇ ਜਦੋਂ ਖਲੋ ਜਾਂਦਾ ਤਾਂ ਤੇਰਾ ਚੇਤੇ ਨਹੀਂ ਕਰਦਾ ਹਟਣ ਨੂੰ ਕਦੀ ਵੇਖਿਆ ਕਰ ਜਿਸਨੇ ਤੈਨੂੰ ਖੂਬਸੂਰਤੀ ਦਿੱਤੀ ਹੈ ਉਹ ਕਿੱਡਾ ਖੂਬਸੂਰਤ ਹੋਵੇਗੀ ਤੇ ਕਿੱਥੋਂ ਤੂੰ ਪੈਦਾ ਹੋਇਆ ਬੰਦੇ ਖੋਜ ਦਿਲ ਹਰ ਰੋਜ਼
1: ਕਰੀਮਲ ਕਮਾਲ ਹੈ
0: ਕਰੀਮਲ ਕਮਾਲ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਕੈਸਾ ਹੈ ਕਰੀਮਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਉਹ ਖੂਬਸੂਰਤੀ ਦਾ ਮੁਜੱਸਮਾ ਹੀ ਹੈ ਬਸ ਦੀ ਪਰ ਇਹ ਸੋਚਿਆ ਕਰ ਕਿੱਥੋਂ ਉਪਜੇ ਦੂਜੀ ਗੱਲ ਕਹਿ ਰਹੇ ਤੀਸਰੀ ਗੱਲ ਜ਼ਿੰਦਗੀ ਹੈ ਇਹ ਨਾਟਕ ਜਿਹੜਾ ਨਾ ਇਟ ਇਜ਼ ਜਸਟ ਗੋਇੰਗ ਟੂ ਬੀ ਫਿਨਿਸ਼ਡ ਇਹ ਤਾਂ ਖਤਮ ਹੋਣ ਵਾਲਾ ਹੀ ਹੈ ਉਹ ਤੂੰ ਹਾਲੇ ਆਪਣਾ ਆਪ ਸਵਾਰੀ ਜਾਂਦਾ ਇਸੇ ਕੰਮ ਤੇ ਸਾਰਾ ਦਿਨ ਵੇਸਟ ਨਾ ਕਰ ਦਿਆ ਨਾ ਨਾ ਨਾ ਨਾ ਇਹ ਸਵਾਲ ਆਪਣੇ ਮਨ ਤੇ ਕਰਕੇ ਕਿਥੋਂ ਉਪਜੇ ਕਹਿ ਰਹੇ ਕਿ ਮਾਨ ਸਮਾਵੇ ਬੰਦੇ ਖੋਜ ਦਿਲ ਹਰ ਜੋ ਤੂੰ ਇਹ ਖੋਜੇਗਾ ਢੂੰਡੇਗਾ ਤਲਾਸ਼ ਕਰੇਗਾ ਨਾ ਫਿਰ ਪਰੇਸ਼ਾਨੀ ਮਾਨ ਦੁਨੀਆਂ ਵਿਚ ਬਹੁਤੀ ਦੇਰ ਨਹੀਂ ਰਹਿਣਾ ਮੇਰੇ ਆਦਰਯੋਗ ਮਾਸਟਰ ਜੀ ਨੇ ਸਵੇਰੇ ਅਰਦਾਸ ਤੋਂ ਬਾਅਦ ਆਪਣਾ ਬਚਨ ਹੀ ਇੱਥੋਂ ਆਰੰਭ ਕੀਤਾ ਕਿ ਸੰਸਾਰ ਨਾਸ਼ਵੰਤ ਹੈ ਮੈਨੂੰ ਉਸ ਵੇਲੇ ਯਾਦ ਆਇਆ ਸੁਣਨਾ ਜੀ ਪੰਜਾਬੀ ਵਿਚ ਇਹ ਜੱਗ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆ ਗਏ ਇਹ ਜੱਗ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆ ਗਏ ਸ਼ਦਾਦ ਨਮਰੂਦ ਫਰਮੂਨ ਜਹੇ ਬੇ ਦਾਵਾ ਬਨ ਖੁਦਾ ਕਹਾ ਗਏ ਅਕਬਰ ਸ਼ਾਹ ਜਹੇ ਵਿਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਹਾ ਪਾ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਸ਼ਾਹ ਮੁਹੰਮਦਾ ਰੱਬ ਔਰ ਰੱਬ ਦੇ ਵਰਸਾਏ ਭਗਵਾਨ ਭਗਵੰਤ ਦੇ ਵਰਸਾਏ ਹੋਏ ਅਕਾਲ ਪੁਰਖ ਦੀਆਂ ਜੋਤਾਂ ਸੰਭਾਲੀ ਫਿਰਨ ਵਾਲੇ ਇਹ ਮਹਾਂਪੁਰਸ਼ ਕਿਉਂਕਿ ਦੋ ਚੀਜ਼ਾਂ ਰਹਿੰਦੀਆਂ ਸੰਸਾਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ

0: ਬਿਨ ਜਪਿਓ ਗੁਰਮੰਤ।
1: ਨਾਮ ਪਰਮਾਤਮਾ ਦਾ ਸ੍ਰੀ ਵਾਹਿਗੁਰੂ ਦਾ ਸਦੀਵੀ ਰਹਿਣਾ ਹੀ ਇੱਥੇ, ਤੇ ਜਿਹੜੇ ਵੀ ਉਹਦਾ ਨਾਮ ਲੈਂਦੇ ਨੇ, ਜਿਵੇਂ ਮੁੱਖ ਤੌਰ ਤੇ ਇੱਕ ਮੈਂ ਹਫਤੇ ਤੋਂ ਕੱਲੜੀ ਆਪ ਜੀ ਨੂੰ ਸੁਣਾਈ ਹੈ, ਸੰਤ ਭੂਰੀ ਵਾਲੇ ਗੰਗਾ ਦਾਸ ਜੀ, ਆਦਰ ਜੋ ਬਾਬਾ ਜਵਾਹਰ ਸਿੰਘ ਸਾਹਿਬ ਜੀ, ਭਾਈ ਸਾਹਿਬ ਜਵਾਹਰ ਸਿੰਘ ਸਾਹਿਬ ਜੀ, ਔਰ ਪਰਮ ਪਰਮ ਪਰਮ ਆਦਰ ਜੋ ਰਾਜਾ ਸਾਹਿਬ ਜੀ, ਨਾਮ ਰਹੇ ਹੋ ਸਾਧੂ ਰਹੇ ਹੋ, ਇਹ ਜਿੰਨਾ ਚਿਰ ਚੰਦ ਸਤਾਰੇ ਸਯਾਰੇ ਹਨ, ਧਰਤੀ ਹੈ ਆਕਾਸ਼ ਹੈ, ਇਹ ਰਹਿਣ ਗਈ ਔਰ ਇਹਨਾਂ ਦੀਆਂ ਯਾਦਾਂ ਇਸੇ ਤਰ੍ਹਾਂ ਹੀ ਮਨਾਈਆਂ ਜਾਣਗੀਆਂ। ਦੂਸਰੀ ਗੱਲ ਜਿਹੜਾ ਮਾਸਟਰ ਜੀ ਹੁਣੇ ਆਪਣਾ ਵਿਚਾਰ ਆਰੰਭ ਕਰਨ ਵੇਲੇ ਕੀਤੀ ਹੈ, ਕਹਿੰਦੇ ਨੇ ਅਰਦਾਸ ਕੀਤੀ ਹੈ, ਅਰਦਾਸ ਕਰਨੀ ਹੈ ਪਰ ਇਕਾਗਰਤਾ ਨਾਲ ਸੰਬੰਧ ਰੱਖਦੀ ਹੈ। ਸੁਣਨਾ ਜੀ ਉਰਦੂ ਦਾ ਸੱਜਣ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ। ਐਵੇਂ ਓਪਰੀ ਅਸੀਂ ਵੀ ਅਰਦਾਸ ਕਰਦੇ। ਮੇਰਾ ਇੱਕ ਸੱਜਣ ਗ੍ਰੰਥੀ ਸਿੰਘ ਹੈ, ਬੜਾ ਲਾਇਕ ਹੈ, ਬਹੁਤ ਲਾਇਕ ਹੈ, ਉਹਦੇ ਬਲਹਾਰ ਜਾ, ਕਹਿੰਦਾ ਮੈਂ ਬਾਹਰ ਜਾ ਕੇ ਕੀ ਕਰਨਾ, ਏਦਾਂ ਦਾ ਹੀ ਕੰਮ ਹੋਣਾ ਨਾ ਬਾਹਰ, ਇੱਥੇ ਠੀਕ ਹੈ। ਉਹ ਕਹਿੰਦਾ ਵੀ ਸਵੇਰੇ ਅੰਮ੍ਰਿਤ ਵੇਲੇ ਜਿਹੜੀ ਅਰਦਾਸ ਕਰੀਦੀ ਨਾ, ਉਹ ਮਨੋ ਤਨੋ ਹੋ ਕੇ ਕਰੀਦੀ ਹੈ, ਕਿਉਂਕਿ ਉਸ ਵੇਲੇ ਸ਼ਾਂਤੀ ਹੈ, ਇਕਾਗਰਤਾ ਹੈ, ਕੁਦਰਤ ਪੁਰਸਕੂਨ ਫਿਰਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਦਿਲੋਂ ਅਰਦਾਸ ਕਰੀਦੀ ਹੈ। ਦੂਜੀ ਗੱਲ, ਚੂੰਕਿ ਸਾਡਾ ਇਹ ਪੇਸ਼ਾ ਹੈ, ਕੋਈ 20 ਰੁਪਏ ਦੇ ਤਾਂ ਉਨੀ ਕੁ ਅਰਦਾਸ ਕਰ ਦੇ ਜੀ, ਕੋਈ 500 ਦਾ ਨੋਟ ਦੇ ਤਾਂ ਦਰਗਾਹ ਤੋਂ ਪਾਰ ਕਰ ਦੇ ਅਗਲਾ ਜੀ, ਸਾਨੂੰ ਕੀ ਦੇਣਾ, ਉਹ ਮਨਜ਼ੂਰ ਨਹੀਂ ਹੁੰਦੀ। ਬਾਪ ਕਹਿੰਦਾ ਮੈਨੂੰ ਪਤਾ, ਸਵੇਰੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੇ ਹੋਏ ਮਨਜ਼ੂਰ ਹੁੰਦੀ ਹੈ। ਤੋ ਅਰਜ਼ ਕਰਨਾ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ, ਮੁਸ਼ਕਲ ਬੜੀ ਜਹੀ ਹੈ ਕਿ ਬੜੀ ਮੁਸ਼ਕਲ ਸੇ ਹੋਤੀ ਹੈ। ਇਕਾਗਰਤਾ ਮੰਗਦਾ ਹੈ ਮਨ, ਚਿੱਤ, ਕੰਸੈਂਟਰੇਸ਼ਨ ਆਫ ਮਾਇੰਡ ਚਾਹੀਦੀ ਹੈ। ਤੋ ਜਦੋਂ ਉਹ ਹੋ ਜਾਏਗੀ ਤੇ ਫਿਰ ਬੰਦਾ ਆਪੇ ਇਸ ਖਿਆਲ ਦਾ

ਜੇ ਉਂਝ ਅਸੀਂ ਕਹੀਏ ਨਾ ਤੇ ਅਸੀਂ ਤੇ ਜਾਗਦੇ ਹੀ ਰਹਿੰਦੇ ਹਾਂ ਜੀ, ਬੜੀ ਬੜੀ ਰਾਤ ਜਾਗਦੇ ਰਹਿੰਦੇ ਹਾਂ। ਮੈਂ ਗੱਲ ਇੱਥੋਂ ਆਰੰਭ ਕਰਨ ਲੱਗਾ, ਜਿੰਨਾ ਕੁ ਮੈਂ ਜੀਵਨ ਆਦਰਯੋਗ ਰਾਜਾ ਸਾਹਿਬ ਦਾ ਪੜ੍ਹਿਆ ਹੈ, ਪਹਿਲੀਆਂ ਕਰਾਮਾਤਾਂ ਰਹਿਮਤਾਂ ਅਸੀਸਾਂ ਦੁਆਵਾਂ ਦੇ ਭੰਡਾਰ ਅਸੀਂ ਪਰਸੋਂ ਤੱਕ ਵੇਖਦੇ ਰਹੇ ਹਾਂ, ਸੁਣਦੇ ਰਹੇ। ਲੇਕਿਨ ਇੱਕ ਅਗਲਾ ਬਾਬ ਸ਼ੁਰੂ ਹੁੰਦਾ ਹੈ, ਅਗਲਾ ਚੈਪਟਰ ਸ਼ੁਰੂ ਹੁੰਦਾ ਹੈ ਕਿ ਮਾਹਬੀਅਤ ਅੰਦਰ ਸੂਫੀਆਨਾ ਤਬੀਅਤ ਵਿੱਚ ਕੈਸੇ ਸਨ। ਬਹੁਤ ਸਨ, ਖੂਬ ਸਨ ਜੀ, ਬਹੁਤ ਹੀ ਖੂਬ ਸਨ। ਦਰਅਸਲ ਮਾਹਬੀਅਤ ਨਾਲ ਹੀ ਉਸ ਪਰਮਾਤਮਾ ਨਾਲ ਜੁੜਨਾ ਹੈ ਤੇ ਇਹ ਸਾਡੇ ਸਾਹਿਤ ਅੰਦਰ, ਪੰਜਾਬੀ ਸਾਹਿਤ ਦੀ ਮੈਂ ਗੱਲ ਕਰਨ ਲੱਗਾ, ਔਰ ਸਾਡੇ ਕਲਚਰ ਅੰਦਰ ਇਹ ਗੱਲ ਹੈ ਕਿ ਬੜੇ ਬੜੇ ਇੱਥੇ ਸੂਫੀ ਫਕੀਰ ਹੋਏ ਨੇ, ਬੜੇ ਬੜੇ ਸੂਫੀ ਫਕੀਰ ਹੋਏ ਨੇ, ਔਰ ਉਹਨਾਂ ਚੋਂ ਤਾਂ ਇੱਕ ਦੋ ਚਾਰ ਤੇ ਗੁਰੂ ਅਰਜਨ ਦੇਵ ਜੀ ਪਾਸ ਆਏ ਵੀ ਸਾਡੀ ਵੀ ਕਲਾਮ ਚੜਾ ਦਿਓ, ਸਾਡੀ ਵੀ ਬਾਣੀ ਚੜਾ ਦਿਓ। ਸਤਿਗੁਰੂ ਕਹਿਣ ਲਈ ਸੁਣਾਓ ਜੀ, ਸੁਣਾਈ ਤੇ ਗੁਰੂ ਅਰਜਨ ਦੇਵ ਦੇ ਪਾਏ ਤੋਂ ਨੀਵੀਂ ਸੀ, ਆਖਣ ਲੱਗੇ ਨਹੀਂ ਵੀ ਸਾਡੀ ਤਾਂ ਕਸਵੱਟੀ ਇਹ ਹੈ, ਉਹ ਤਾਂ ਇਹ ਨੀਵੀਂ ਗੱਲ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ। ਵੈਸੇ ਤੁਸੀਂ ਸੂਫੀ ਕਲਾਮ ਲਿਆਏ ਹੋ, ਬਹੁਤ ਮਿਹਰਬਾਨੀ। ਬਾਬਾ ਫਰੀਦ ਦਾ ਮੈਂ ਇੱਕ ਜ਼ਿਕਰ ਕਰ ਲਵਾਂ, ਉਹ ਕਹਿੰਦੇ ਨੇ ਮੈਂ ਰੱਬ ਹੁਣੇ ਹੀ ਮਿਲਾ ਦਿੰਦਾ, ਮੈਂ ਰੱਬ ਹੁਣੇ ਹੀ ਮਿਲਾ ਦਿੰਦਾ, ਅੱਜੇ ਮਿਲਾ ਦਿੰਦਾ। ਤਾਂ ਕਿੰਤੂ ਪਰੰਤੂ ਕਰਨ ਵਾਲੇ ਬੰਦਿਆਂ ਨੇ ਆਖਿਆ, ਬਾਬਾ ਤੂੰ ਤਾਂ ਵਰਿਆਂ ਤੋੜੀ ਘਰੋਂ ਬਾਹਰ ਫਿਰਦਾ ਰਿਹਾ, ਨੰਗੇ ਪੈਰੀ ਨੰਗੇ ਤਨ ਕਾਠ ਦੀ ਰੋਕੀ ਇਹ ਸਮਝ ਕੇ ਭਈ ਅਸਲੀ ਆ ਕੋਲ ਰਹੀ ਫਿਰਦਾ ਰਿਹਾ, ਲਾਵਣ ਮੇਰੀ ਭੁੱਖ ਸਮਝ ਕੇ ਫਿਰਦਾ ਰਿਹਾ, ਤੂੰ ਇਹਨੇ ਤਤੀਸ਼ਾ ਕੀਤੀ ਆ, ਪੁੱਠਾ ਲਟਕਿਆ ਰਿਹਾ, ਕਾਮਾ ਨੇ ਤੈਨੂੰ ਖਾ ਲਿਆ ਠੂੰਗ ਲਿਆ, ਹੁਣ ਤੂੰ ਕਹਿੰਦਾ ਭੀ ਮੈਂ ਅੱਜ ਮਿਲਾ ਦਿੰਦਾ। ਕਹਿੰਦਾ ਹੁਣੇ ਸਮਝ ਆਈ ਆ, ਹੁਣੇ ਮੈਂ ਦੱਸਦਾ ਸੂਫੀ ਬਾਤ ਦੀ ਹੈ, ਜਦੋਂ ਸਮਝ ਆ ਗਈ ਉਦੋਂ ਦੱਸ ਦਿੱਤੀ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਕਿੰਨਾ ਕੁ ਧੰਨਵਾਦ ਕਰੀਏ, ਹੱਦੋਂ ਵੱਧ ਕਰੀਏ, ਜਿਨ੍ਹਾਂ ਨੇ ਸਾਡੇ ਵਾਸਤੇ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾ ਹਿਫਾਜ਼ਤ ਰੱਖ ਲਈ ਹੈ। ਬਾਬਾ ਫਰੀਦ ਕਹਿੰਦਾ

0: ਕਿਵੇਂ ਦੱਸ ਹੁਣ ਸਾਡੀ ਤੀਬਰਤਾ ਵੱਧ ਗਈ ਹੈ ਸਾਡੀ ਲੋਚਾ ਵੱਧ ਗਈ ਹੈ ਅੰਦਰ ਸੰਸਕਾਰ ਪੈਦਾ ਹੋ ਗਏ ਨਾ ਛੇਤੀ ਦੱਸ ਰੱਬ ਕਿਵੇਂ ਮਿਲਦਾ ਕਹਿੰਦਾ ਏਦਾਂ ਹੀ ਹੈ ਤੇ ਆਜ ਮਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਮਨ ਵਿਚੋਂ ਜੋ ਖਾਸ਼ਾ ਤੇ ਨਫਜ਼ੀ ਵਨ ਆਫਟਰ ਦੀ ਅਦਰ ਕੁੰਜਾਂ ਦੀ ਡਾਲ ਵਾਂਗੂ ਉੜ ਉੜ ਜਾਂਦੀਆਂ ਨੇ ਉਹਨਾਂ ਨੂੰ ਡੱਕਾ ਅੱਜੇ ਮਿਲ ਜਾਂਦਾ ਤੇ ਇਹ ਵੀ ਬੜੀ ਗੱਲ ਗਸਦੀ ਹੈ ਬੁੱਲੇ ਸ਼ਾਹ ਦੀ ਮੈਂ ਸ਼ਾਹੀ ਸਖਤ ਰੁਚੀ ਤੋਂ ਵਿਚਾਰ ਕਰ ਰਿਹਾ ਆਪਣਾ ਉਹ ਕਹਿੰਦੇ ਨੇ ਜੇ ਕੋਈ ਇਹ ਦਾਵਾ ਕਰੇ ਮੈਂ ਸਾਰੀ ਰਾਤ ਜਾਗਦਾ ਜੀ ਜਾਗਦਾ ਪਰ ਜੇ ਇਹਨੂੰ ਜਾਗਣਾ ਚਾਹੀਦਾ ਉਹ ਸੁੱਤਾ ਹੋਵੇ ਤੇ ਜਾਂ ਉਹ ਇਧਰ ਉਧਰ ਭਟਕਦਾ ਹੋਵੇ ਤੇ ਫਿਰ ਉਸ ਜਾਗਣ ਦਾ ਕੀ ਫਾਇਦਾ ਬੁੱਲਾ ਸ਼ਾਹ ਕਹਿੰਦੇ ਨੇ ਚੌਕੀਦਾਰ ਵੀ ਤਾਂ ਸਾਰੀ ਰਾਤ ਜਾਗਦਾ ਰਹਿੰਦਾ ਡਾਂਗ ਮਾਰੀ ਜਾਂਦਾ ਜ਼ਮੀਨ ਤੇ ਸੀਟੀ ਮਾਰੀ ਜਾਂਦਾ ਪਰ ਸੀਟੀ ਇੱਕ ਹੋਰ ਵੀ ਹੈ ਜਿਹਨੂੰ ਸੂਫੀ ਕਲਾਮ ਚ ਲਿਖਿਆ ਉਸ ਸੀਟੀ ਮੈਂ ਜਿਹੜੀ ਵਿਸਲ ਮਾਰੀ ਦੀ ਆ ਓਲੰਪਿਕ ਵਿਚ ਰੋਜ਼ ਹੁਣ ਰੈਫਰੀ ਮਾਰੀ ਜਾਂਦੇ ਸੀਟੀ ਤਾਂ ਜਿਹੜੀ ਮੈਂ ਇੱਕ ਅਰਜ਼ ਕਰਨ ਲੱਗਦਾ ਸੂਫੀ ਕਲਾਮ ਦੀ ਉਹ ਹੈ ਸੀਟੀ ਸੱਜਣਾ ਦੀ ਇਹ ਸੀਟੀ ਮੈਨੇ ਆਵਾਜ਼ ਆਵਾਜ਼
1: ਸੀਟੀ ਸੱਜਣਾ ਦੀ
0: ਸੱਜਣ ਮੈਨੇ ਪਰਮਾਤਮਾ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਰਸਤੇ ਪੈ ਜਾਏਗੀ ਜੇ ਭੁੱਲ ਗਏ ਮੋੜ ਤੋਂ ਆ ਕੇ ਕੈਸਾ ਸੂਫੀ ਕਲਾਮ ਹੈ ਪਰ ਜੇ ਸਾਨੂੰ ਲੈਵਲ ਨੀਵਾ ਕਰਕੇ ਸੂਰਜ ਫਿਰ ਗੱਲ ਵਿਗੜ ਜਾਂਦੀ ਹੈ ਤੇ ਗੱਲ ਬਣਦੀ ਨੇ ਉਹਨਾਂ ਨੇ ਆਖਿਆ ਸੂਫੀ ਸਾਹਿਬ ਨੇ ਕਿ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹਿੰਦੇ ਨੇ ਦੇ ਕੰਨ ਸੁਣੋ
1: ਅਰਦਾਸ ਜੀਓ
0: ਮੈਂ ਇਸ ਲਈ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਪਿਆ ਤੁਹਾਡੇ ਵਿਚ ਕੋਈ ਉੱਥੇ ਮੈਨੂੰ ਖਿੱਚ ਨਾ ਲਵੇ ਭਾਈ ਜੀ ਕਿਧਰੋਂ ਬੋਲੀ ਜਾਂਦੇ ਰਹੇ ਸਾਡੇ ਕੋਲ ਐਸਾ ਵਕਤ ਨਹੀਂ ਹੈ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹ ਸਕੀਏ ਵਿਚਾਰ ਸਕੀਏ ਨਹੀਂ ਤਾਂ ਜੋ ਕੁਛ ਦੁਨੀਆਂ ਮਾਫੀਆਤ ਵਿਚ ਹੈ ਸਭ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਨੂੰ ਪੜ੍ਹਨ ਦਾ ਮੌਕਾ ਨੇ ਤੇ ਦੂਜੀ ਗੱਲ ਵੀ ਇਹਨਾਂ ਦੀ ਬਾਤ ਵੀ ਸਮਝ ਮਸੀ ਆਉਂਦੀ ਹੈ ਹੁਣ ਅਸੀਂ ਪੰਜਵੀਂ ਛੇਵੀਂ ਅੱਠਵੀਂ ਦਸਵੀਂ ਦੇ ਵੀ ਸਟੂਡੈਂਟ ਹੋਈਏ ਤੇ ਸਾਡੇ ਕੋਲ ਵੀਸੀ ਆ ਰਿਹਾ ਵੀਸੀ ਮੀਨਸ ਵਾਈਸ ਚਾਂਸਲਰ ਆ ਜਿਹੜੇ ਵੀਸੀ ਸਾਡੇ ਘਰਾਂ ਵਿਚ ਇਹ ਨਹੀਂ ਵਾਈਸ ਚਾਂਸਲਰ ਆ ਰਿਹਾ ਉਹ ਬੋਲੇ ਤਾਂ ਸਾਨੂੰ ਦਸਵੀਂ ਵਾਲਿਆਂ ਨੂੰ ਕੀ ਪਤਾ ਲੱਗਣਾ ਜੀ ਨਹੀਂ ਸਮਝ ਸਕਦੇ ਜਾਂ ਤਾਂ ਓਦਾਂ ਬੈਠੇ ਰਹਾਂਗੇ ਤੇ ਜਾਂ ਉੱਠ ਕੇ ਚਲੇ ਜਾਵਾਂ ਇਸੇ ਤਰ੍ਹਾਂ ਇਹ ਇਲਾਹੀ ਬਾਣੀ ਹੈ ਨਿਰੰਕਾਰੀ ਬਾਣੀ ਹੈ ਸਾਨੂੰ ਦੁਨੀਆਦਾਰਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਅਸੀਂ ਇਹਦੇ ਨਾਲ ਲਗਾਓ ਘੱਟ ਰੱਖਦੇ ਹਾਂ ਉਹ ਕਲਾਮ ਕਹਿੰਦਾ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਰਸਤੇ ਪੈ ਜਾਏਗੀ ਜੇ ਭੁੱਲ ਗਏ ਬੋੜ ਤੋਂ ਆ ਕੇ ਇਹਨੂੰ ਸਮਝਣ ਦੀ ਬਾਤ ਹੈ ਹਾਂ ਬੁੱਲੇ ਸ਼ਾਹ ਦਾ ਮੈਂ ਕਹਿ ਰਿਹਾ ਸਾਂ ਉਹ ਕਹਿੰਦੇ ਸਾਰੀ ਰਾਤ ਜਾਗਣ ਨਾਲ ਪਰਮਾਤਮਾ ਮਿਲ ਜਾਏਗਾ ਬਿਲਕੁਲ ਨਹੀਂ ਮਿਲੇਗਾ

ਵੀ ਫਿਰਨ ਨਾਲ ਮਿਲਣਾ ਸੀ ਤੇ ਗਾਈਆਂ ਤੇ ਬੱਚਿਆਂ ਨੂੰ ਮਿਲ ਜਾਂਦਾ ਹੁੰਦਾ, ਪਰ ਨਹੀਂ ਮਿਲਿਆ। ਮਿਲਦਾ ਉਹਨਾਂ ਨੂੰ ਜਿਹਨਾਂ ਦੀਆਂ ਨੀਤ ਅੱਛੀ ਹੈ, ਨੀਤਾਂ ਜਿਹਨਾਂ ਦੀਆਂ ਅੱਛਾ। ਸੁਣੋ ਜੀ, ਕਹਿੰਦੇ ਨੇ ਜੇ ਰੱਬ ਮਿਲਦਾ ਰਾਤੀ ਜਾਗੇ ਤੇ ਮਿਲਦਾ ਚਾਮ ਤਿੜਕੀਆਂ, ਜੇ ਰੱਬ ਮਿਲਦਾ ਰਾਤੀ ਜਾਗੇ ਮਿਲਦਾ ਚਾਮ ਤਿੜਕੀਆਂ, ਜੇ ਰੱਬ ਮਿਲਦਾ ਤੀਰਥ ਨਾ ਆਇਆ ਤੇ ਮਿਲਦਾ ਡੱਡਾਂ ਮੱਛੀਆਂ, ਜੇ ਰੱਬ ਮਿਲਦਾ ਜੰਗਲ ਭਵਿਆ ਤਾਂ ਮਿਲਦਾ ਗਾਈਆਂ ਬੱਚੀਆਂ, ਬੁੱਲੇ ਸ਼ਾਹ ਰੱਬ ਤਿਨਾਂ ਨੂੰ ਮਿਲਿਆ ਨੀਤਾਂ ਜਿਨ੍ਹਾਂ ਦੀਆਂ ਹੱਛੀਆਂ। ਖੇਤਰ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਉਂਝ ਅਸੀਂ ਬਚਨ ਬੜੇ ਕਰਦੇ ਹਾਂ, ਬੋਲਣ ਲੱਗੇ ਨਾ ਕਲਾਵੇ ਮੇਲ ਮੇਲ ਦਿੰਦੇ ਹਾਂ। ਹਰ ਘਰ ਵਿਚ ਡਾਕਟਰ ਹੁੰਦਾ ਹੈ, ਹਰ ਘਰ ਵਿਚ ਵਕੀਲ ਵੀ ਹੁੰਦਾ ਜੀ, ਪੜ੍ਹੇ ਲਿਖੇ ਕਿਤੋਂ ਨੀ। ਤੇ ਜਿਨ੍ਹਾਂ ਦੀ ਪਵਿੱਤਰ ਯਾਦ ਵਿਚ ਬੈਠੇ ਹਾਂ ਉਸ ਸੰਬੰਧ ਵਿਚ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਗੱਲਾਂ ਕਰੇ ਮੁੱਖ ਤੇ ਰਾਜਾ ਸਾਹਿਬ ਦਾ ਬਚਨ। ਮੈਂ ਵੈਸੇ ਉਹਨਾਂ ਦਾ ਅਸਲੀ ਨਾਮ ਲੈਣ ਤੋਂ ਝਿਜਕਦਾ, ਪਰ ਮਿੱਤਰ ਦਿਨ ਗੁਸਤਾਖੀ ਹੋਵੇ, ਮੈਂ ਸ਼ੱਕ ਵਿਚ ਹਾਂ ਤੇ ਵੱਡੇ ਤੋਂ ਵੱਡਿਆਂ ਦੇ ਉਹਨਾਂ ਦਾ ਉਪਨਾਮ ਲੈ ਲੈਣਾ ਚਾਹੀਦਾ ਅਸਲੀ ਨਾਮ ਤੋਂ, ਕਿਉਂਕਿ ਅਸੀਂ ਉਹਨਾਂ ਦੇ ਪਾਏਦੇ ਨਹੀਂ ਹੋਏ। ਪਰ ਚੂੰਕਿ ਇਹਦੇ ਵਿਚ ਕਵਿਤ ਵਿਚ ਉਹਨਾਂ ਨੇ ਆਪਣਾ ਨਾਮ ਆਪ ਦਾਸ ਭਗਵਾਨ ਲਿਖਿਆ ਹੈ ਔਰ ਮੈਂ ਭਗਵਾਨ ਵਿਲਾਸ ਵਿਚੋਂ ਬੋਲ ਰਿਹਾ, ਇਸ ਲਈ ਉਹਨਾਂ ਦਾ ਨਾਮ ਲੈਣਾ ਪੈਣਾ, ਖਿਮਾ ਕਰਦੇ ਨੇ। ਰਾਜਾ ਸਾਹਿਬ ਕਹਿੰਦੇ ਨੇ ਉਹ ਇਨਸਾਨ ਗੱਲਾਂ ਕਰੇ ਮੁੱਖ ਤੇ, ਗਿਆਨ ਤੇ ਵਿਚਾਰ ਕਹੇ, ਜੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ। ਐਵੇਂ ਹੀ ਜਨਮ ਗਵਾਈ ਜਾਂਦਾ ਆਪਣਾ। ਇਹਨੂੰ ਗੁਰੂ ਗ੍ਰੰਥ ਸਾਹਿਬ ਸੱਚ ਕੇ ਪਾਤਸ਼ਾਹ ਕਹਿੰਦੇ ਨੇ ਮੁੱਖ ਗਿਆਨੀ ਧਨਵੰਤ ਕਹੀ ਜਾਂਦਾ। ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੱਲਾਂ ਕਰੇ ਮੁੱਖ ਤੇ ਉਹ ਇਨਸਾਨ, ਗਿਆਨ ਤੇ ਵਿਚਾਰ ਕਹੇ, ਜੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ। ਖੂਹ ਵਿਚੋਂ ਨਿਕਲ ਕੇ ਖਾਤ ਵਿਚ ਗਰਕਿਆ ਏ, ਉੱਚੀ ਉੱਚੀ ਨਾਮ ਦੀ ਦੁਹਾਈ ਜਿਹੜਾ ਪਾਮ ਦਾ। ਮੈਂ ਪਹਿਲਾਂ ਅਰਜ਼ ਕੀਤੀ ਸੀ ਨਾ, ਅਗਲੀ ਬਾਤ ਉਹ ਕਹਿੰਦੇ ਨੇ ਕਿ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾ। ਏਦਾਂ ਗੁੜ ਲਿਆਓ ਜੀ, ਗੁੜ ਦਿਓ ਜੀ, ਗੁੜ ਖਾਈਏ ਜੀ, ਗੁੜ ਖਾਈਏ ਤਾਂ ਜ਼ਬਾਨ ਮਿੱਠੀ ਹੋ ਜਾਏਗੀ? ਬਿਲਕੁਲ ਨਹੀਂ। ਭਾਈ ਗੁਰਦਾਸ ਜੀ ਦਾ ਕਵਿਤਾ ਬੜਾ ਖੂਬਸੂਰਤ, ਕਹਿੰਦੇ ਖਾਣ ਖਾਣ ਕਹੇ ਜੈਸੇ ਜੀਭਾ ਨਾ ਸਵਾਦ ਮਿੱਠੋ ਆਏ। ਹਾਂਜੀ, ਰਾਜਾ ਜੀ ਕਹਿੰਦੇ ਨੇ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾਰ, ਕੌੜਾ ਨਹੀਂ ਹੋਏ ਨਾਮ ਮਿਰਚ ਦਾ ਗਾਮ ਦਾ। ਭਾਵੇਂ ਸਾਰਾ ਦਿਨ ਮਿਰਚ ਮਿਰਚ ਮਿਰਚ ਮਿਰਚ ਕਰਦੇ ਰਹੇ, ਮੂੰਹ ਕੌੜਾ ਨਹੀਂ ਹੋਣ ਲੱਗਾ। ਤੇ ਰਾਜਾ ਸਾਹਿਬ ਜੀ ਤੱਤ ਦੀ ਬਾਤ ਕਰਦੇ ਨੇ, ਕੰਸੀਕੁਐਂਸ ਬਿਆਨ ਕਰਦੇ ਨੇ, ਲੁਬੇ ਲਬਾਬ ਦੀ ਬਾਤ ਕਰਦੇ ਨੇ। ਕਹਿੰਦੇ ਨੇ ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਉਹਦੇ ਨਾਲ ਪ੍ਰੀਤੀ ਸ਼ੌਕ ਜ਼ੌਕ ਤੋਂ ਬਗੈਰ। ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਬਕ ਬਕ ਕਰਨੇ ਤੇ ਅਸਰ ਨਹੀਂ ਆਉਂਦਾ, ਉਹਦਾ ਪ੍ਰਭੂ ਦਾ ਅਸਰ ਨਹੀਂ ਹੋ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਨੂੰ ਬਹੁਤ ਖੂਬਸੂਰਤੀ ਨਾਲ ਇਸ ਤਰ੍ਹਾਂ ਕਹਿੰਦੇ ਨੇ, ਖਾਂਡ ਖਾਂਡ ਕਹੇ ਜੀਬਾਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ

0: ਆਕਾਸ਼ ਹੈ।
1: ਆਪਣੀ ਸਿਫਤ ਨੂੰ ਜੋੜਨ ਲਈ ਕਰਨੀ ਦੀ ਵੱਡੀ ਬਾਤ ਹੈ, ਕਰਤੂਤ ਦੀ ਵੱਡੀ ਬਾਤ ਹੈ। ਰਾਜਾ ਸਾਹਿਬ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ? ਉਹਨਾਂ ਦੀ ਕਰਨੀ ਪ੍ਰਧਾਨ ਸੀ, ਜਿੱਥੇ ਕਿਸੇ ਲੋੜਵੰਦ ਨੂੰ ਜ਼ਰੂਰਤ ਹੁੰਦੀ ਉੱਥੇ ਆਪ ਪਹੁੰਚ ਜਾਂਦੇ, ਕੋਈ ਨਾ ਕੋਈ ਕਿਸੇ ਨੂੰ ਪਹੁੰਚਾ ਦਿੰਦੇ, ਅਗਲੇ ਨੂੰ ਖੇਚਲ ਵਿੱਚ ਨਹੀਂ ਪੈਣ ਦੇਣਾ, ਆਪ ਮੁਸ਼ਕਿਲ ਆਪਣੇ ਤੇ ਝਲ ਕੇ ਉਹਦਾ ਸੌਖਾ ਕਰ ਦੇਣਾ। ਜ਼ਿੰਦਗੀ ਦੀ ਬਾਤ ਹੈ ਸਾਸਨ ਜੀ। ਇੱਕ ਵਾਰੀ ਵੀਰ ਵੱਲ ਆਖਣ ਲੱਗਾ, ਹਫ਼ਤੇ ਕੁ ਬਾਅਦ ਛੁੱਟੀ ਤੋਂ ਆਇਆ ਨਾ, ਕਹਿਣ ਲੱਗਾ ਰਾਜਾ ਸਾਹਿਬ ਅਕਬਰ ਜਹਾਂ ਆਪਣਾ ਬੜੇ ਪਰੇਸ਼ਾਨ ਨਜ਼ਰ ਆਉਂਦੇ ਹੋ। ਉਹ ਕਹਿਣ ਲੱਗੇ ਤੂੰ ਛੁੱਟੀ ਚਲੇ ਗਿਆ, ਮੈਨੂੰ ਇੱਕ ਇੱਧਰ ਮਸਲਾ

ਆ ਹੋ ਗਿਆ। ਕਹਿਣ ਲੱਗਾ ਕੀ ਕਹਿੰਦੇ ਆ ਬਲੈਕ ਬੋਰਡ ਤੇ ਨਾ ਕੋਈ ਬੰਦਾ ਲਕੀਰ ਬਾਗ ਹੈ, ਇੱਕ ਲਕੀਰ ਬਾਗ ਹੈ, ਤਾਂ ਫਿਰ ਕੀ ਕਹਿੰਦੇ ਕੀ ਹੋਇਆ? ਨਹੀਂ ਕਹਿੰਦੇ ਨਾਲ ਉਸਨੇ ਆਖਿਆ, ਆਖਰ ਕਹਿਣ ਲੱਗਾ ਨਾਲ ਉਸ ਬੰਦੇ ਨੇ ਆਖਿਆ ਇਹਨੂੰ ਕੱਟਣਾ ਨਹੀਂ ਸਾਈਡਾਂ ਤੋਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ। ਗੱਲ ਤੇ ਬੜੀ ਹੈ ਨਾ, ਹੁਣ ਤਾਂ ਚੁੱਕਿਆ ਸਾਨੂੰ ਇਹ ਬਾਤ ਆਉਂਦੀ ਕਰਕੇ ਸੌਖੀ ਸਮਝਦੇ ਆ, ਓਦਾਂ ਸਾਡੇ ਸਾਹਮਣੇ ਕੋਈ ਕਹਿ ਜਾਏ ਫਿਰ ਸਾਨੂੰ ਨਹੀਂ ਆ ਸਕਦੀ। ਅਕਬਰ ਜਹਾਂ ਪਨਾਹ, ਆ ਇੱਕ ਲਕੀਰ ਬਲੈਕ ਬੋਰਡ ਤੇ ਬਾਤੀ ਆ, ਇਹਨੂੰ ਕੱਟਣਾ ਨਹੀਂ, ਇਹਨੂੰ ਵੱਢਣਾ ਨਹੀਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ। ਮੈਨੂੰ ਤੇ ਆਇਆ ਕੋਈ ਨੀ, ਤੇਰੀ ਉਡੀਕ ਵਿਚ ਬੈਠਾ। ਬੀਰਬਲ ਕਹਿਣ ਲੱਗਾ ਵਾਹ ਅਕਬਰ ਤੈਨੂੰ ਕਿਹਨ ਬਾਦਸ਼ਾਹ ਬਣਾ ਦਿੱਤਾ। ਚੂੰਕਿ ਉਹਨਾਂ ਦਾ ਆਪੋ ਵਿਚ ਬਹੁਤ ਕਲੋਲ ਸੀ ਨਾ, ਇਸ ਲਈ ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਇਸ ਗੱਲ ਤੋਂ ਵੀ ਤੈਨੂੰ ਬਾਦਸ਼ਾਹ ਕਿਹਨ ਬਣਾ ਦਿੱਤਾ। ਖੈਰ ਅਕਬਰ ਸੁਲਾਹ ਕੋਲ ਬਾਦਸ਼ਾਹ ਸੀ, ਸਾਸਨ ਬਹੁਤ ਵਧੀਆ ਇਨਸਾਨ ਸੀਗਾ। ਉਹ ਕਹਿਣ ਲੱਗਾ ਜਹਾਂ ਪਨਾਹ ਕੋਈ ਚਾਕ ਚੂਕ ਲਿਆ ਮੈਂ ਛੋਟੀ ਕਰ ਦਿੰਦਾ। ਉਹ ਕਹਿੰਦੇ ਇਹਨੂੰ ਕੱਟਣਾ ਵੱਢਣਾ ਨਹੀਂ, ਇਹਨੂੰ ਮਟੇਣਾ ਨਹੀਂ, ਰੱਬ ਨਹੀਂ ਕਰਨਾ। ਕਹਿੰਦੇ ਚਾਕ ਮੰਗਵਾ, ਉਹਨੂੰ ਚਾਕ ਮੰਗਾਇਆ, ਨਾਲ ਉਹਨੂੰ ਵੱਡੀ ਲਕੀਰ ਖਿੱਚ ਦਿੱਤੀ ਉੱਪਰ। ਕਹਿੰਦੇ ਕਿਹੜੀ ਛੋਟੀ ਹੈ ਜੀ? ਅਕਬਰ ਕਹਿਣ ਲੱਗਾ ਉਹੀ ਜਿਹੜੀ ਪਹਿਲਾਂ ਬਾਹੀ ਸੀ, ਇਹਨੂੰ ਕੱਟਣਾ ਵੱਢਣਾ ਨਹੀਂ। ਇਸ ਲਈ ਆਪਣੀ ਜ਼ਿੰਦਗੀ ਦੀ ਲਕੀਰ ਵੱਡੀ ਬਾਹ ਦਿਓ, ਅਗਲੇ ਦੀ ਆਪ ਹੀ ਛੋਟੀ ਹੋ ਜਾਏਗੀ। ਅਸੀਂ ਯਤਨ ਕਰਦੇ ਹਾਂ ਆਪਣੀ ਲਕੀਰ ਵੱਡੀ ਬਾਹੁੰਦੇ ਕੋਈ ਨੀ, ਅਗਲੇ ਦੀ ਕੱਟ ਵੱਢ ਕਰਕੇ ਛੋਟੀ ਕਰਨੀ ਚਾਹੁੰਦੇ ਹਾਂ। ਨਹੀਂ ਨਹੀਂ, ਐਸੀ ਬਾਤ ਨਹੀਂ ਨਾ, ਆਪਣੀ ਲਕੀਰ ਤਾਂ ਬਾਣੀ ਹੈ। ਮੈਂ ਰਾਜਾ ਸਾਹਿਬ ਦੇ ਸਾਰੇ ਜੀਵਨ ਦਾ ਇੱਕ ਤੱਤ ਇੱਕ ਗੀਤ ਵਿੱਚ ਕਹਿਣ ਲੱਗਾ। ਉਹ ਕਹਿੰਦੇ ਨੇ ਵੀ ਪ੍ਰਭੂ ਸਿਮਰਨ ਕਰੋ, ਜਿਹੜਾ ਅਸੀਂ ਕਰਦੇ ਨੇ। ਰਾਜਾ ਸਾਹਿਬ ਦਾ ਆਪਣਾ ਖਾਣ ਹੈ, ਕਹਿਣ ਹੈ, ਹੁਕਮ ਹੈ ਵੀ ਪ੍ਰਮਾਤਮਾ ਦਾ ਸਿਮਰਨ ਕਰੋ, ਪ੍ਰਮਾਤਮਾ ਤੋਂ ਬਗੈਰ ਸਭ ਧੰਦੇ ਝੂਠੇ ਨੇ। ਅਗਲੀ ਗੱਲ, ਨਾਮ ਦੀ ਮਹਿਮਾ ਕੋਈ ਕੋਈ ਜਾਣਦਾ, ਵਿਰਲਾ ਜਾਂਦਾ। ਬੋਟਨ ਮੈਂ ਨਾਨਕ ਹੋ ਨਾਰਾਇਣ ਜੈ ਚੀਜ਼, ਤੇ ਨਾਮ ਤੋਂ ਬਗੈਰ ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਹੈ, ਆਖਿਆ ਹੈ, ਫਰਮਾਨ ਕੀਤਾ ਕਿ ਨਾਮ ਬਿਨਾ ਬਹੁ ਡੂਬੇ ਸਿਆਣੇ। ਐਸੀ ਇੱਕ ਬਾਤ ਕਹਿੰਦੇ ਨੇ ਰਾਜਾ ਜੀ, ਐਸੀ ਕਰਨੀ ਤੁਹਾਡੇ ਹਿੱਸੇ ਆਈ ਹੈ ਕਿ ਅੰਤਰ ਬਾਤ ਬਾਹਰ ਪਿਆਰਾ ਤੁਹਾਨੂੰ ਦਿਸਣਾ ਚਾਹੀਦਾ। ਅੰਤਰ ਬਾਹਰ, ਬਾਹਰ ਦਿਸੇ ਅੰਦਰ ਦਿਸੇ ਪਰਮਾਤਮਾ, ਤੇ ਮਨ ਮੰਦਿਰ ਵਿੱਚ ਉਸ ਨੂੰ ਵਸਾ ਲਓ। ਰਾਜਾ ਸਾਹਿਬ ਦੇ ਬਚਨਾਂ ਮੈਂ ਤਰਜਮਾ ਕਰ ਰਿਹਾ, ਮਨ ਮੰਦਿਰ ਵਿੱਚ ਉਹਨਾਂ ਨੂੰ ਵਸਾ ਲਓ ਤੇ ਘਰ ਬਾਹਰ ਉਹਨਾਂ ਦਾ ਪਰਵਾਸਾ ਸਮਝੋ ਪਰਮਾਤਮਾ ਦਾ। ਜਿਹਨੂੰ ਕਹਿੰਦੇ ਨਾ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ, ਹਰ ਰੰਗ ਜਨ ਕੋ ਪ੍ਰਭ ਆਪਣੇ ਘਰ ਤਾਣ, ਐਸਾ ਉਹ ਤੇ ਵਿਸ਼ਵਾਸ ਰੱਖੋ। ਅਗਲਾ ਬਚਨ ਹੈ ਜੀ, ਕਲੀ ਕਾਰ ਵਿੱਚ ਉਹ ਤਾਰਨ ਵਾਲੇ ਨੇ ਰਾਜਾ ਸਾਹਿਬ ਜੀ, ਇਹ ਜਿਹਨਾਂ ਨਾਲ ਗੁਜ਼ਰੀਆਂ ਨਾ ਉਹ ਮੇਰੇ ਨਾਲ ਬਹੁਤ ਬਿਹਤਰ ਜਾਣਦੇ ਨੇ। ਉਹ ਤਾਰਨ ਹਾਰੇ ਨੇ ਔਰ ਸਾਡੀ ਆਕਵਤ, ਸਾਡਾ ਲੋਕ ਪਰਲੋਕ ਉਹ ਸਵਾਰਨ ਵਾਲੇ ਨੇ। ਪ੍ਰਭੂ ਆਪਣੇ ਨੂੰ ਆਪਣੇ ਅੰਦਰ ਵਸਾ ਲਵੋ ਤੇ ਉਹਦੇ ਨਾਲ ਗੱਲਾਂ ਕਰੋ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਜੀਵ ਨੂੰ ਇੱਕ ਐਸਾ ਸਵਾਦ ਆਏਗਾ, ਲੁਤਫ ਆਏਗਾ, ਇਹ ਲੁਤਫ ਅੰਦੋਜ਼ ਹੋ ਜਾਏਗੀ ਤੇ ਐਸਾ ਆਲਮ ਛਾਂ ਦੇਖ ਕੇ ਆਪ ਨੂੰ ਖੁਦ ਮਹਿਸੂਸ ਹੋਏਗਾ। ਸੱਸ ਬਚਨ, ਆਪ ਨੂੰ ਖੁਦ ਮਹਿਸੂਸ ਹੋਏਗਾ ਕਿ ਪਿਆਰਾ ਸਾਡੇ ਹਿਰਦੇ ਵਿੱਚ ਆ ਵਸਿਆ ਹੈ। ਖੇਚਲ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇਸ ਗੀਤ ਨੂੰ ਸਰਵਣ ਕਰੋ ਤੇ ਉਸ ਤੋਂ ਬਾਅਦ ਸਮਾਪਤੀ ਕਰੀਏ ਜੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ 31 ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਪੇਸ਼ ਹੈ ਸੰਤ ਬਾਬਾ ਸੁੱਚਾ ਸਿੰਘ ਜੀ ਦਾ ਉਹ ਭਾਸ਼ਣ ਜੋ ਉਹਨਾਂ ਨੇ 5 ਦਿਨ ਤੱਕ ਚੱਲਣ ਵਾਲੇ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਦੇ ਸਮਾਪਤ ਹੋਣ ਵੇਲੇ ਦੂਰ ਦੂਰ ਤੋਂ ਲੱਖਾਂ ਦੀ ਤਾਦਾਦ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆਂ ਕੀਤਾ ਸੰਤ ਬਾਬਾ ਸੁੱਚਾ ਸਿੰਘ ਜੀ।

ਅਕਾਲ ਸਤਿਗੁਰੂ ਜੀ ਦੀ ਮਿੱਠੀ ਤੇ ਪਿਆਰੀ ਗੋਦੀ ਦਾ ਆਨੰਦ ਮਾਣਦੇ ਹੋਏ ਸਰਬੱਤ ਮਾਈ ਭਾਈ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਵੇਂ ਰੋਜ਼ ਵਿੱਚ ਆਪਾਂ ਸਾਰੇ ਸਤਿਗੁਰੂ ਜੀ ਦੀ ਬਖਸ਼ਿਸ਼ ਲੈਂਦਿਆਂ ਪਹੁੰਚ ਗਏ ਹਾਂ, ਜਿਸ ਵਿੱਚ ਮਨੋਰਥ ਗਰੀਬ ਨਵਾਜ ਜੀ ਦੇ ਮਹਾਂਵਾਕ ਨੂੰ ਪੂਰਾ ਕਰਨ ਦਾ ਹੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹੋ ਦੇਹ ਸੰਜਰੀਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਾਜ ਕੇਵਲ, ਐਸਾ ਸਮਾਗਮ ਕਰਨ ਦੀ ਕੀ ਲੋੜ ਸੀ। ਜਦੋਂ ਸਤਿਯੁਗ ਵੱਲ ਦਰਸ਼ਨ ਕਰਨ ਦਾ ਖਿਆਲ ਕਰਦੇ ਹਾਂ, ਆਪਾਂ ਦੇਖਦੇ ਹਾਂ ਜਿਵੇਂ ਤਿੰਨ ਗੁਣ ਰਜੋ ਤਮੋ ਸਤੋ, ਜਾਂ ਜਿਸ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਵੱਲ ਖਿਆਲ ਕਰਦੇ ਹਾਂ, ਉਹਨਾਂ ਤੱਤਵਾਂ ਦਾ ਕੈਸਾ ਸੁਭਾਅ ਹੈ। ਉਹਨਾਂ ਲੋਕਾਂ ਨੇ ਆਪਣੇ ਜੀਵਨ ਨੂੰ ਖਿੰਡਣ ਤੋਂ ਬਚਾਉਣ ਦੇ ਲਈ ਕੀ ਸਾਧਨ ਉਪਲਬਧ ਕੀਤੇ ਨੇ। ਪਰਮੇਸ਼ਰ ਦੀ ਬੰਦਗੀ ਵਿੱਚ ਨਾਮ ਨੂੰ ਦ੍ਰਿੜ ਕਰਨ ਦੇ ਲਈ ਕੀ ਸਾਧਨ ਵਰਤੇ। ਜਦੋਂ ਅਸੀਂ ਵਿਸ਼ਨੂੰ ਜੀ ਵੱਲ ਖਿਆਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ, ਸ਼ਬਦ ਨੂੰ ਦ੍ਰਿੜ ਕਰਨ ਵਾਸਤੇ, ਨਾਮ ਨੂੰ ਦ੍ਰਿੜ ਕਰਨ ਵਾਸਤੇ ਆਪਣੇ ਕੋਲ ਇੱਕ ਸਾਜ ਰੱਖਿਆ, ਜਿਸ ਦਾ ਨਾਂ ਅਸੀਂ ਸਾਰੇ ਸੰਖ ਕਹਿੰਦੇ ਹਾਂ। ਉਸ ਤੋਂ ਦੂਸਰਾ ਨੰਬਰ, ਜਦੋਂ ਅਸੀਂ ਸ਼ਿਵਜੀ ਵੱਲ ਦੇਖਦੇ ਹਾਂ, ਇੱਕ ਜੰਗਲਾਂ ਵਿੱਚ ਨਿਰਵਿਰਤੀ ਨਾਲ ਜੀਵਨ ਬਸਰ ਕਰਨ ਵਾਲਾ ਪੁਰਸ਼ ਆਪਣੇ ਕੋਲ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ ਡੋਰੂ ਰੱਖਦਾ, ਇੱਕ ਸਾਜ ਰੱਖਦਾ ਆਪਣੇ ਕੋਲ। ਉਸ ਤੋਂ ਬਾਅਦ ਜਦੋਂ ਅਸੀਂ ਬ੍ਰਹਮਾ ਦੇ ਪੁੱਤਰ ਨਾਰਦ ਵੱਲ ਦੇਖਦੇ ਹਾਂ ਤਾਂ ਉਹ ਆਪਣੇ ਕੋਲ ਬੀਨਾ ਰੱਖਦਾ, ਉਹਦੇ ਕੋਲ ਵੀ ਇੱਕ ਸਾਜ ਹੈ। ਉਸ ਤੋਂ ਬਾਅਦ ਅਸੀਂ ਜੰਗਲਾਂ ਚ ਭਰਮਣ ਕਰਨ ਵਾਲੇ, ਜੰਗਲਾਂ ਚ ਸਮਾਧੀਆਂ ਲਾਉਣ ਵਾਲੇ ਜਦੋਂ ਯੋਗੀਆਂ ਵੱਲ ਦੇਖਦੇ ਹਾਂ ਤਾਂ ਉਹ ਵੀ ਆਪਣੇ ਕੋਲ ਇੱਕ ਕਿੰਗਰੀ ਰੱਖਦਾ, ਸਾਜ ਰੱਖਦਾ। ਉਸ ਤੋਂ ਬਾਅਦ ਇਹੋ ਜਿਹੇ ਅਨੰਤ ਨੇ, ਕਿੰਨਾ ਕੁ ਦੇ ਨਾਂ ਲਵਾਂਗੇ, ਪਰ ਖੈਰ ਉਸ ਤੋਂ ਦੁਆਪਰ ਯੁੱਗ ਦੇ ਵਿੱਚ ਸ੍ਰੀ ਕ੍ਰਿਸ਼ਨ ਅਵਤਾਰ ਜੀ ਆਪਣੀ ਭਗਤੀ ਨੂੰ ਨਿਰੰਤਰ ਕਰਨ ਵਾਸਤੇ, ਮਨੁੱਖਤਾ ਨੂੰ ਮਾਰਗ ਦਰਸਾਉਣ ਵਾਸਤੇ ਆਪਣੇ ਕੋਲ ਬੰਸਰੀ ਰੱਖਦੇ ਨੇ, ਸਾਜ ਰੱਖਦੇ ਨੇ ਆਪਣੇ ਕੋਲ। ਮੇਰਾ ਮੁਰਾਦ ਇਸ ਗੱਲ ਤੋਂ ਸੀ, ਸ੍ਰਿਸ਼ਟੀ ਦੇ ਵਿੱਚ ਭਗਤੀ ਔਰ ਸੰਗੀਤ ਦਾ ਸੁਮੇਲ, ਭਗਤੀ ਨੂੰ ਦ੍ਰਿੜ ਕਰਨ ਦੇ ਲਈ ਸੰਗੀਤ ਦੀ ਕਿਆ ਲੋੜ ਹੈ, ਸ਼ਬਦ ਨੂੰ ਨਿਰੰਤਰ ਰੱਖਣ ਵਾਸਤੇ ਕਿਆ ਲੋੜ ਹੈ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਲ ਤਾਰਨ, ਗੁਰੂ ਨਾਨਕ ਆਇਆ ਜੀ ਨੇ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਤਾਰਨ ਵਾਸਤੇ, ਕਿਉਂਕਿ ਜੋ ਯੁੱਗ ਪੁਰਸ਼ ਹੈ ਉਹ 2-4-10 ਬੰਦਿਆਂ ਲਈ ਨਹੀਂ, ਇੱਕ ਸੰਪਰਦਾ ਲਈ ਨਹੀਂ, ਜੋ ਜਗਤ ਗੁਰੂ ਹੈ ਉਹ ਜਗਤ ਦਾ ਉਧਾਰ ਕਰਤਾ ਹੈ। ਜਦੋਂ ਅਕਾਲੀ ਬਾਣੀ ਆਉਂਦੀ, ਈਸ਼ਵਰੀ ਰੱਬੀ ਬਾਣੀ ਆਉਂਦੀ ਤਾਂ ਉਸੇ ਵੇਲੇ ਮਰਦਾਨੇ ਨੂੰ ਹਮੇਸ਼ਾ ਹੀ ਇਹ ਗੱਲ ਕਹਿੰਦੇ ਸਨ, ਮਰਦਾਨਿਆ ਬਾਣੀ ਆਈ ਹੈ, ਰਬਾਬ ਬਜਾਓ, ਕੋਈ ਸਾਈਂ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰੀਏ, ਕੋਈ ਸਾਈਂ ਨਾਲ ਜੁੜਨ ਦੀ ਗੱਲ ਕਰੀਏ।
ਉਸ ਤੋਂ ਬਾਅਦ ਪਹਿਲਾਂ ਰਬਾਬ ਆਉਂਦੀ ਸੀ, ਰਬਾਬ ਵੱਜਦੀ ਸੀ। ਹੁਣ ਆਪ ਜੀ ਸਾਰੇ ਦਰਸ਼ਨ ਕਰਦੇ ਹੋ, ਪਹਿਲਾਂ ਰਾਗੀ ਸਿੰਘ ਸਾਜ਼ ਵਜਾਉਂਦਾ, ਸਾਜ਼ ਵਿੱਚ ਰਾਗ ਨੂੰ ਪਾ ਲੈਂਦਾ, ਆਵਾਜ਼ ਵਿੱਚ ਟਿਕਾ ਲੈਂਦਾ, ਉਸ ਤੋਂ ਬਾਅਦ ਫਿਰ ਸ਼ਬਦ ਪਾਉਣਾ ਸ਼ੁਰੂ ਕਰਦਾ। ਭਾਵ ਕਹਿਣ ਤੋਂ ਸਾਜ਼ ਇੱਕ ਬਰਤਨ ਹੈ, ਉਸ ਵਿੱਚ ਸ਼ਬਦ ਇੱਕ ਪਦਾਰਥ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੀਰ ਵਿੱਚ ਸਤਿਗੁਰੂ ਜੀ ਨੇ ਰਾਗਮਾਲਾ ਵਰਤਾਈ। ਇਹ ਗੱਲ ਜ਼ਰੂਰ ਮੰਨਣ ਚ ਆਏਗੀ ਵੀ ਪਹਿਲਾਂ ਬਰਤਨ ਆਏਗਾ ਤੇ ਸਾਰਾ ਪਦਾਰਥ ਬਾਅਦ ਚ ਪਏਗਾ। ਬਰਤਨ ਸਭ ਤੋਂ ਥੱਲੇ ਆਏਗਾ, ਉਸ ਦੇ ਵਿੱਚ ਉਹਦੇ ਪਦਾਰਥ ਪਾਇਆ ਜਾਏਗਾ। ਰਾਗਮਾਲਾ ਵਿੱਚ ਗਰੀਬ ਨਿਵਾਜ ਜੀ ਨੇ ਲਗਭਗ 84 ਰਾਗ ਦੇ ਕਰੀਬ ਕਰੀਬ ਵਰਤਾਏ ਨੇ ਸਨ। ਰਾਗ ਇੱਕ ਉਸ ਚੀਜ਼ ਦਾ ਨਾਂ ਹੈ ਜਿਹੜਾ ਕਿ ਇੱਕ ਵਰਤਾਉਣ ਦਾ ਸਾਧਨ ਹੈ। ਗਰੀਬ ਨਿਵਾਜ ਨੇ ਅਕਾਲੀ ਬਾਣੀ ਨੂੰ, ਪਰਮੇਸ਼ਰ ਦੇ ਫਰਮਾਨ ਨੂੰ ਸਾਡੇ ਤੱਕ ਵਰਤਾਉਣ ਦੇ ਲਈ ਇੱਕ ਸਾਧਨ ਉਪਲਬਧ ਕੀਤਾ, ਜਿਹਨੂੰ ਤੁਸੀਂ ਅਸੀਂ ਰਾਗ ਨਾਦ ਸੰਗੀਤ ਲਫ਼ਜ਼ਾਂ ਨਾਲ ਵਰਤਦੇ ਹਾਂ। ਗਰੀਬ ਨਿਵਾਜ ਨੇ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਾਹੇ ਦੂਜੇ ਨਾਨਕ ਪਾਤਸ਼ਾਹ ਆਖੋ ਚਾਹੇ ਤੀਜੇ ਸਤਿਗੁਰੂ ਜੀ, 10 ਪਾਤਸ਼ਾਹੀਆਂ ਤੱਕ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੇਵਲ ਸ਼ੁੱਧ ਰਾਗ ਜਾਂ ਤਤਕ ਦੇ ਰਾਗ 31 ਆਏ ਨੇ। ਇਸ ਤੋਂ ਇਲਾਵਾ ਇਸ ਦੀਆਂ ਪ੍ਰਕਾਰਾਂ ਤਾਂ ਬਹੁਤ ਨੇ, ਲਗਭਗ 100 ਦੇ ਕਰੀਬ ਨੇ। ਇਸ 31 ਤੋਂ ਬਾਅਦ ਸਰਬ ਸਤਿਗੁਰੂ ਜੀ ਕਿਰਪਾ ਕਰਨਗੇ ਤਾਂ ਇਸ ਤੇ ਅੱਗੇ ਚੱਲਾਂਗੇ। ਇਹੋ ਜਿਹਾ ਬਰਤਨ ਤਿਆਰ ਕਰਕੇ ਸੰਗਤ ਨੂੰ ਗੁਰਬਾਣੀ ਦਾ ਪ੍ਰਸ਼ਾਦ ਵਰਤਾਉਣ ਦੇ ਲਈ ਬਹੁਤ ਵਧੀਆ ਸਾਧਨ ਹੈ ਮਨੁੱਖਤਾ ਦਾ, ਕਿਉਂਕਿ ਜਿੰਨਾ ਚਿਰ ਸਾਡੇ ਕੋਲ ਬਰਤਨ ਨਹੀਂ ਹੋਏਗਾ ਉਨਾ ਚਿਰ ਸਾਡੇ ਅੰਦਰ ਪਦਾਰਥ ਨਹੀਂ ਟਿਕੇਗਾ। ਤੁਸੀਂ ਸ਼ਾਇਦ ਬਹੁਤ ਵਾਰੀ ਸਵਾਲ ਕਰਦੇ ਹੋਵੋਗੇ ਔਰ ਮੇਰੇ ਕੋਲ ਇਹ ਸਵਾਲ ਆਉਂਦੇ ਨੇ ਵੀ ਬਾਬਾ ਜੀ ਬਾਣੀ ਚ ਮਨ ਨਹੀਂ ਲੱਗਦਾ, ਸ਼ਬਦ ਚ ਮਨ ਨਹੀਂ ਲੱਗਦਾ। ਮੈਂ ਸੋਚਦਾ ਵੀ ਭਲਿਆ ਲੋਕਾਂ ਤੇਰੇ ਕੋਲ ਬਰਤਨ ਨਹੀਂ, ਤੇਰੇ ਅੰਦਰ ਨਾਮ ਕਿਵੇਂ ਟਿਕੇ, ਤੇਰੇ ਅੰਦਰ ਬਾਣੀ ਕਿਵੇਂ ਖੜ ਜਾਏ, ਕਿਵੇਂ ਟਿਕੇ? ਬਰਤਨ ਤੋਂ ਬਿਨਾਂ ਤਾਂ ਨਹੀਂ ਟਿਕਦੀ। ਘੱਟੋ ਘੱਟ ਬਰਤਨ ਭਾਵੇਂ ਕਿਸੇ ਦਾ ਸੋਨੇ ਦਾ, ਚਾਂਦੀ ਦਾ, ਲੋਹੇ ਦਾ, ਤੇ ਭਾਵੇਂ ਤੁਸੀਂ ਕੜਾਹ ਪ੍ਰਸ਼ਾਦ ਲੈਣ ਵਾਸਤੇ ਬਰਤਨ ਹੱਥ ਦਾ ਹੀ ਬਣਾਉਂਦੇ ਹੋਵੋਗੇ, ਪਾਤਰ ਤੇ ਬਿਨਾਂ ਤਾਂ ਕੋਈ ਚੀਜ਼ ਨਹੀਂ ਨਾ ਮਿਲਦੀ। ਮੁਰਾਦ ਕਹਿਣ ਤੋਂ ਇਹ ਸੀ ਵੀ ਸਤਿਗੁਰੂ ਜੀ ਨੇ ਸਾਨੂੰ ਸੰਗੀਤ ਉਹ ਦਿੱਤਾ ਜਿਸ ਦਾ ਨਾਮ ਦੂਸਰਾ ਪ੍ਰੇਮ ਹੈ। ਗਰੀਬ ਨਿਵਾਜ ਜੀ ਵੀ ਵਚਨ ਕਰਦੇ ਨੇ ਵੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਕਿਉਂਕਿ ਪ੍ਰੇਮ ਦਾ ਜੋ ਉਚਾਰਨ ਹੈ, ਅਦਾਇਗੀ ਹੈ, ਪੇਸ਼ਕਾਰੀ ਹੈ, ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਭੇਟਾ ਰੱਖਦੇ ਹਾਂ ਤੇ ਜੇ ਵਾਹ ਅਦਬ ਰੱਖ ਦਿੱਤੀ ਜਾਏ, ਸਤਿਕਾਰ ਰੱਖ ਦਿੱਤੀ ਜਾਏ ਭੇਟਾ, ਤਾਂ ਉਹਦਾ ਕਿਹੋ ਜਿਹਾ ਅਸਰ ਹੋਏਗਾ? ਤੇ ਜੇ ਚਲਾ ਕੇ ਦੂਰੋਂ ਮਾਰ ਦਈਏ ਤੇ ਇਹਦਾ ਕਿਹੋ ਜਿਹਾ ਹੋਏਗਾ? ਕੀਤੀ ਭੇਟਾ ਹੀ ਉਂਝ। ਇਸੇ ਤਰ੍ਹਾਂ ਜੇ ਅਸੀਂ ਗੁਰਬਾਣੀ ਨੂੰ ਸੀਨੇ ਵਿੱਚ ਸਤਿਗੁਰੂ ਜੀ ਦੇ ਬਖਸ਼ੇ ਰਾਗ ਅਨੁਸਾਰ ਪਹੁੰਚਾਵਾਂਗੇ ਤਾਂ ਅਵਸ਼ ਟਿਕ ਜਾਏਗੀ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਤਰਤੀਬ ਇਸ ਤਰ੍ਹਾਂ ਦਿੱਤੀ, ਗੁਰਬਾਣੀ ਨੂੰ ਰਾਗ ਦਾ ਤਿਲਕ ਲਾਇਆ। ਧਿਆਨ ਰੱਖਣਾ ਸਭ ਨੇ, ਪਹਿਲਾਂ ਆਪਾਂ ਰਾਗ ਦਾ ਨਾਂ ਲੈਂਦੇ ਹਾਂ, ਜਿਵੇਂ ਸੋਰਠ, ਧਨਾਸਰੀ, ਜੈਤਸਰੀ, ਇਹ ਤਾਦ ਰਾਗ ਜਿਤਨੇ ਵੀ ਹਨ ਪੜ੍ਹਦੇ ਆਪਾਂ। ਸੋਰਠ ਮਹੱਲਾ ਪੰਜਵਾਂ, ਭਾਵ ਪਹਿਲਾਂ ਸੋਰਠ ਰਾਗ ਦਾ ਨਾਂ ਆਇਆ, ਫਿਰ ਮਹੱਲੇ ਗੁਰੂ ਪਾਤਸ਼ਾਹ ਦਾ ਆਪਣਾ ਨਾਂ ਆਇਆ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਅਕਾਲ ਪੁਰਖ ਦੀ ਬਾਣੀ ਰਚੀ। ਤਰਤੀਬ ਕੈਸੇ ਤਰੀਕੇ ਨਾਲ ਦਿੱਤੀ, ਪਰ ਅਸੀਂ ਇਸ ਨੂੰ ਪੜ੍ਹਿਆ ਕਿਵੇਂ ਹੈ? ਸਤਿਗੁਰੂ ਜੀ ਦੇ ਵਿੱਚ ਅਨੰਤ ਗੁਣ ਨੇ ਜਿਨ੍ਹਾਂ ਦੇ ਬਾਰੇ ਇੱਕ ਜੀ ਕੀ ਕਹਿ ਸਕਦਾ। ਸਤਿਗੁਰੂ ਜੀ ਨੇ ਸਾਨੂੰ ਉਸ ਸੰਗੀਤ ਨਾਲ ਵੀ ਜੋੜਿਆ ਜਿਹਦੇ ਵਿੱਚ ਘੋੜੀਆਂ ਨੇ, ਅਲਾਣੀਆਂ ਨੇ, ਸੰਤ ਨੇ, ਕੁਚੱਜੀ ਹੈ, ਸੁਚੱਜੀ ਹੈ, ਗੁਣਵੰਤੀ ਹੈ, ਤੇ ਸਾਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ। ਸਤਿਗੁਰੂ ਜੀ ਦੇ ਖਜ਼ਾਨੇ ਨੂੰ ਅਸੀਂ ਇਉਂ ਦੂਰ ਕੀਤਾ ਆਪਣੇ ਆਪ ਤੋਂ ਜਿਵੇਂ ਦੀ ਕੋਈ ਲੋੜ ਨਹੀਂ। ਔਰ ਤੁਸੀਂ ਸਾਰੇ ਦੇਖਦੇ ਹੋ ਆਪਣੇ ਬੱਚਿਆਂ ਨੂੰ ਪੜ੍ਹਾਉਣ ਵੇਲੇ ਲੱਖਾਂ ਰੁਪਏ, ਹਜ਼ਾਰਾਂ ਰੁਪਏ ਲਾ ਕੇ ਪੜ੍ਹਾਉਂਦੇ ਹੋ। ਆਪਣੇ ਬੱਚਿਆਂ ਦੇ ਲਈ ਡਾਕਟਰੀ ਕਰਾਉਣ ਵਾਸਤੇ ਲੱਖਾਂ ਰੁਪਏ ਖਰਚ ਕਰਦੇ ਹੋ, ਪਰ ਸਤਿਗੁਰੂ ਜੀ ਦੇ ਨਾਲ ਜੋੜਨ ਵੇਲੇ ਕਿੰਨਾ ਖਰਚ ਕਰਦੇ ਹੋ ਭਲਾ? ਜਦ ਧਿਆਨ ਕਰਨਾ ਆਪਣੀ ਜ਼ਿੰਦਗੀ ਵੱਲ,
ਸਤਿਗੁਰੂ ਜੀ ਦੀ ਬਾਣੀ ਤਾਂ ਕਹਿੰਦੇ ਚਲੋ ਬੱਚੇ ਐਵੇਂ ਸਿੱਖ ਲੈਣਗੇ, ਇਹਦੀ ਕੋਈ ਬਹੁਤੀ ਲੋੜ ਨਹੀਂ, ਕਿਉਂਕਿ ਜਿਵੇਂ ਕਿ ਬੱਚੇ ਨੇ ਔਗੁਣ ਸਿੱਖਣਾ ਹੋਵੇ ਨਾ, ਸਿਖਾਉਣਾ ਨਹੀਂ ਪੈਂਦਾ, ਔਗੁਣ ਮਨੁੱਖ ਆਪ ਹੀ ਸਿੱਖ ਲੈਂਦਾ, ਗੁਣ ਸਿਖਾਉਣਾ ਪੈਂਦਾ। ਭਾਵ ਗੁਰਬਾਣੀ ਨੂੰ ਕਿੰਨਾ ਕੁ ਅਸੀਂ ਵਡੇਰਾ ਦਰਜਾ ਦਿੱਤਾ, ਕਦੀ ਸੋਚ ਕੇ ਦੇਖੋ, ਕਦੀ ਆਪਣੇ ਜੀਵਨ ਦੀ ਅੰਤਰ ਆਤਮੇ ਵੱਲ ਧਿਆਨ ਕਰਕੇ ਦੇਖੋ ਵੀ ਅਸੀਂ ਗੁਰਬਾਣੀ ਨੂੰ ਕੀ ਸਮਝ ਕੇ ਬਿਹੇਵ ਕਰਦੇ ਹਾਂ ਉਹਦੇ ਨਾਲ। ਖੈਰ ਇੱਕ ਦੂਸਰਾ ਵਿਸ਼ਾ ਹੋ ਜਾਂਦਾ, ਗਰੀਬ ਨਵਾਜ ਨੇ ਸਾਨੂੰ ਸੰਗੀਤ ਨਾਲ ਸਾਨੂੰ ਇਹ ਬਰਤਨ ਦਿੱਤਾ, ਕਿਤੇ ਮੇਰੇ ਸਿੱਖ ਦੇ ਅੰਦਰ ਸ਼ਬਦ ਰੱਬ ਦੀ ਬਾਣੀ ਟਿਕ ਸਕੇ। ਸਾਰਾ ਸੰਸਾਰ ਕੋਲ ਮੈਂ ਵਿਚਰਦਾ ਇਹ ਸੁਣਦਾ ਸਾਂ ਵੀ ਉੱਥੇ ਰਾਗ ਸੁਣਨ ਵਾਸਤੇ ਕੌਣ ਆਏਗਾ, ਪਰ ਉਹਦੇ ਨਾਲ ਮੇਰਾ ਇੱਕ ਇਹ ਜਵਾਬ ਹੁੰਦਾ ਸੀ ਵੀ ਸੁਣੇ ਬਿਨਾਂ ਜਾਏਗਾ ਕੌਣ। ਜਦੋਂ ਉਹਨਾਂ ਦੀਆਂ ਇਹੋ ਜਿਹੀਆਂ ਆਵਾਜ਼ਾਂ ਸੁਣਦਾ ਸਾਂ, ਕਿਉਂਕਿ ਆਪ ਜੀਆਂ ਦੀ ਬਖਸ਼ਿਸ਼ ਦੇ ਨਾਲ ਹਰ ਮਹੀਨੇ ਕਲਾਸੀਕਲ ਸੁਣਨ ਦਾ ਬਹੁਤਾਤ ਸਮਾਂ ਮਿਲਦਾ, ਰੂਟੀਨ ਚ ਮਹੀਨੇ ਚ ਵੀ ਬਹੁਤ ਵਾਰ ਮਿਲ ਜਾਂਦਾ, ਮਹੀਨੇ ਬਾਅਦ ਤਾਂ ਹਰ ਦਸਵੀਂ ਤੇ ਜੋੜ ਮੇਲਾ ਹੁੰਦਾ ਹੀ ਹੈ, ਔਰ ਸੰਗਰਾਂਦ ਤੇ ਹਰ ਇੱਕ ਤੇ ਅੰਮ੍ਰਿਤ ਸੰਚਾਰ ਵੀ ਹੁੰਦਾ, ਉਸ ਰੋਜ਼ ਵੀ ਕਾਫੀ ਸਮਾਂ ਮਿਲ ਜਾਂਦਾ ਗੁਰੂ ਮਤ ਅਨੁਸਾਰ ਕੀਰਤਨ ਸੁਣਨ ਦਾ। ਸਤਿਗੁਰੂ ਜੀ ਨੇ ਸਾਨੂੰ ਵਰਤਨ ਦਿੱਤਾ ਹੈ ਸੰਗੀਤ, ਇਸ ਤੋਂ ਆਪਾਂ ਵਿਛੜਨਾ ਨਹੀਂ, ਅਗਰ ਵਿਛੜ ਜਾਵਾਂਗੇ ਤਾਂ ਠੀਕ ਨਹੀਂ ਰਹੇਗਾ, ਸਾਡੇ ਅੰਦਰ ਬਾਣੀ ਨਹੀਂ ਟਿਕੇਗੀ। ਔਰ ਉਸ ਤੋਂ ਇਲਾਵਾ ਸੰਗੀਤ ਇੱਕ ਸ਼ਕਤੀ ਦਾ ਨਾਂ ਹੈ, ਧਿਆਨ ਰੱਖਣਾ, ਸੰਗੀਤ ਇੱਕ ਸ਼ਕਤੀ ਹੈ। ਸਤਿਗੁਰੂ ਜੀ ਨੇ ਸਾਨੂੰ ਦੋ ਨੇਤਰ ਦਿੱਤੇ ਨੇ ਗਿਆਨ ਦੇ, ਜਿਵੇਂ ਤੁਹਾਡੀਆਂ ਦੋ ਅੱਖਾਂ ਦੇ ਵਿੱਚ ਇੱਕ ਰੌਸ਼ਨੀ ਹੈ, ਹਰ ਇੱਕ ਮਨੁੱਖ ਨੂੰ ਦੋ ਨੇਤਰ ਦਿੱਤੇ ਨੇ, ਪਰ ਦੋ ਨੇਤਰਾਂ 'ਚ ਦੋ ਨਜ਼ਰਾਂ ਨਹੀਂ, ਦੋ ਅੱਖਾਂ ਵਿੱਚ ਇੱਕ ਨਜ਼ਰ ਵਸਦੀ ਹੈ। ਇਸੇ ਤਰ੍ਹਾਂ ਗੁਰੂ ਗਰੀਬ ਨਵਾਜ ਜੀ ਵਿੱਚ ਇੱਕ ਸ਼ਬਦ ਹੈ, ਇੱਕ ਸੰਗੀਤ ਹੈ, ਦੋ ਨੇਤਰ ਨੇ ਗਿਆਨ ਦੇ, ਇਹਨਾਂ ਦੁਆਰਾ ਜਿੱਥੇ ਇਹਨਾਂ ਦਾ ਐਂਗਲ ਮਿਲ ਜਾਏਗਾ ਦੋਨਾਂ ਦਾ, ਉੱਥੇ ਈਸ਼ਵਰ ਪ੍ਰਗਟ ਹੋ ਜਾਏਗਾ। ਜਿਸ ਜਗ੍ਹਾ ਜਾ ਕੇ ਕੋਈ ਆਪਣਾ ਐਂਗਲ ਮਿਲਾ ਲਏਗਾ, ਉੱਥੇ ਜਾ ਕੇ ਹਰ ਹਾਲਤ 'ਚ ਈਸ਼ਵਰ ਪ੍ਰਗਟ ਹੋ ਜਾਏਗਾ। ਦੋ ਨੇਤਰ ਦਿੱਤੇ ਨੇ ਸਾਨੂੰ, ਇਹਨਾਂ ਨੇਤਰਾਂ ਦੁਆਰਾ ਹੀ ਈਸ਼ਵਰ ਦਾ ਦੀਦਾਰ ਕਰਨਾ ਹੋਏਗਾ। ਗੁਰੂ ਗਰੀਬ ਨਵਾਜ ਜੀ ਦੇ ਵਚਨਾਂ ਨੂੰ ਆਪਾਂ ਇੰਨੇ ਸੋਹਣੇ ਤਰੀਕੇ ਦੇ ਨਾਲ ਅੰਦਰ ਹਿਰਦੇ 'ਚ ਬਿਠਾ ਲਈਏ। ਗਰੀਬ ਨਵਾਜ, ਜਿਵੇਂ ਹੁਣੇ ਮੈਂ ਬੇਨਤੀ ਕਰਦਾ ਸਾਂ, ਸੰਗੀਤ ਇੱਕ ਸ਼ਕਤੀ ਹੈ, ਪਰ ਜਦੋਂ ਅਸੀਂ ਕਿਤੇ ਬੈਰਾਗ ਦਾ ਪਿਆਰ ਦਾ ਸੰਗੀਤ ਪੜ੍ਹਦੇ ਹਾਂ ਤਾਂ ਬਦੋ ਬਦੀ ਪੱਥਰ ਹਿਰਦੇ 'ਚੋਂ ਵੀ ਅੰਸੂ ਉੱਤਰ ਆਉਂਦੇ ਨੇ, ਪਰ ਜੇ ਕਿਤੇ ਅਸੀਂ ਸਾਈਂ ਦੇ ਪਿਆਰ ਦਾ ਸੰਗੀਤ ਪੜ੍ਹੀਏ ਤਾਂ ਬਦੋ ਬਦੀ ਹੀ ਮਨੁੱਖ ਦੇ ਅੰਦਰ ਸਾਈਂ ਬਾਰੇ ਪਿਆਰ ਪੈਦਾ ਹੋ ਜਾਂਦਾ। ਪਰ ਜੇ ਅਸੀਂ ਇਸ ਸੰਗੀਤ ਨੂੰ ਜਿਸ ਦਾ ਢਾਡੀ ਸਿੰਘ 12 ਗਾਉਂਦੇ ਨੇ 12 ਵਿੱਚ ਗਾਉਣ ਲੱਗ ਜਾਈਏ ਤਾਂ ਮਨੁੱਖ ਅੰਦਰ ਜੋਸ਼ ਵੀ ਪੈਦਾ ਕਰਦਾ, ਕਿਉਂਕਿ ਸੰਗੀਤ ਇੱਕ ਸ਼ਕਤੀ ਹੈ, ਉਹਦਾ ਆਪਣਾ ਸੁਭਾਅ ਸ਼ਕਤੀ ਹੈ, ਮਨ ਵੀ ਇੱਕ ਸ਼ਕਤੀ ਹੈ, ਇਸ ਨੂੰ ਰੋਕਣ ਵਾਸਤੇ ਸ਼ਕਤੀ ਚਾਹੀਦੀ ਹੈ, ਕਰਾਮਾਤ ਨੂੰ ਕੱਟਣ ਵਾਸਤੇ ਕਰਾਮਾਤ ਚਾਹੀਦੀ, ਲੋਹੇ ਨੂੰ ਕੱਟਣ ਲਈ ਲੋਹਾ ਚਾਹੀਦਾ, ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਜੀ ਨੇ ਮਨ ਵਰਗੀ ਜਿਹੜੀ ਅਥਾਹ ਸ਼ਕਤੀ, ਚੰਚਲ ਸ਼ਕਤੀ ਹੈ, ਉਸ ਨੂੰ ਕੀਲਣ ਵਾਸਤੇ ਸਾਨੂੰ ਆਪਣਾ ਮੰਤਰ ਤੇ ਸੰਗੀਤ ਦਿੱਤਾ। ਮੈਂ ਤਾਂ ਆਮ ਕਈ ਵਾਰ ਬੇਨਤੀ ਕਰਦਾ ਹਾਂ ਤੇ ਜਦੋਂ ਅਸੀਂ ਸੰਸਾਰ ਦੇ ਵਿੱਚ ਇੱਕ ਜੋਗੀ ਨੂੰ, ਬੰਗਾਲੇ ਨੂੰ ਬੀਨ ਵਜਾਉਂਦਿਆਂ ਦੇਖਦੇ ਹਾਂ ਤਾਂ ਉਸ ਦਾ ਕੀ ਅਸਰ ਹੁੰਦਾ? ਸੱਪ ਵਰਗਾ ਚੰਚਲ ਮਨ, ਸੱਪ ਵਰਗਾ ਸ਼ੈਤਾਨ, ਔਰ ਸੱਪ ਵਰਗਾ ਜ਼ਾਲਮ ਜਿਹੜਾ ਆਪਣੇ ਬੱਚੇ ਨੂੰ ਵੀ ਮਾਫ ਨਹੀਂ ਕਰਦਾ, ਖਾ ਜਾਂਦਾ ਜੰਮਣ ਵੇਲੇ। ਬੇਵਫਾ ਮਨ, ਜਦੋਂ ਸਤਿਗੁਰੂ ਜੀ ਦੀ ਕਿਰਪਾ ਸਦਕੇ ਕੋਈ ਜੋਗੀ ਸਾਰੰਗ ਰਾਗ ਵਿੱਚ ਬੀਨ ਦੇ ਨਾਲ ਉਸ ਨੂੰ ਆਪਣਾ ਮੰਤਰ ਪੜ੍ਹ ਕੇ ਸੁਣਾਉਂਦਾ ਹੈ ਤਾਂ ਉਹਦਾ ਰਿਐਕਸ਼ਨ ਕੀ ਹੈ, ਉਹਦਾ ਰਿਜ਼ਲਟ ਕੀ ਹੈ?
सामने की हुंदा, शैतान मन सब च पर खड़ जांदा, किल्या जांदा, पे जे गुरु नानक दा मंत्र मिल जाए मनुख नू, गुरु नानक दा मिल जाए संगीत, फिर क्या यह शक हो सकती पे सिख दा मन नहीं लगेगा। बहुत शक वाली गल हो जाएगी जे ये आखोगे पे गुरु नानक दा मंत्र मन नहीं जोड़दा, क्योंकि कामल मुर्शद दी हजूरी विच कामल मरीद अवश होया करदा, नहीं तो मुर्शद नू अलांबा मिलदा। कामल नहीं पैदा किया, ध्यान रखना पे सतगुरु जी ने सानू एहो जा संगीत दिता जेड़ा के मन नू कीलदा है। पर एक गल दा ध्यान रखना, संगीत मन नू जोड़न ते तोड़न दा माध्यम भी है, पर जे ए संगीत इस दरबार च वज के तुहानू कील लैंदा, पर जे ए संगीत किते बेसबा दे दर ते बजन वास्ते चला जाए ते फिर मन तोड़ भी देगा। जितना इहदा लाभ है उतना नुकसान भी है। उस दे नाल जिवें जिस रास्ते नाल तुसी चल के इत्थे आए हो, रास्ते दा सुभाव है तोड़न ते जोड़न दा, मंजिल नाल रास्ता जोड़दा भी है पर मंजिल तो रास्ता तोड़दा भी है। पर जदों इस स्थान वाल आए हो, मुंह करके चेहरा करके सन्मुख होके, तो उहदा रिजल्ट की होया पे मंजिल मिल गई। पर जदों हुण जाओगे ना, जदों पिठ कर जाओगे मंजिल वाल, तो बिछड़ भी जाओगे। ध्यान रखना, जदों पिठ कर जाओगे इहदे वल तो इहदे कोल बिछड़ भी जाओगे। भाव जिवें रास्ता एक माध्यम है जोड़न और तोड़न दा, इसे तरह संगीत भी मनुखी मन नू माया विच जकड़े मन नू तोड़न ते जोड़न दा साधन है। पर सतगुरु जी ने हर अपनी रचना दे उते, हर अपने शब्द दे उते मोर ला दित्ती पे ए जिहड़ी मेरी रचना है, ए जिहड़ा मेरा शब्द है, चाहे वह अष्टपदी दे रूप है, चाहे शब्द दा रूप है, चाहे श्लोक दा है, पर उहदी तर्ज लिखी, ट्यून लिखी, जिहनूं असीं राग कहिंदे, पे ए मेरी रचना एस राग विच गाउणी, जिहनूं निर्धारित कहिंदे आपां, जिवें तुसीं अज सुणी रहे हो। पर जे असी राग सोरठ दा होवे, गावियो नू जैत सरी विच तसीर नहीं रहेगी। सतगुरु जी ने हर रचना दे अपने दे उते उदा सरलेख लिखिया है, हेडिंग लिखिया है, संगीत लिखिया है, उदी तर्ज लिखी है, ट्यून लिखी है। कदाचित नहीं भुलना चाहिदा इस गल नू, क्योंकि इसने अगर असी उसकी ट्यून बदल देंगे, उसका संगीत बदल देंगे, उसका असर बदल जाएगा। एक संगीत वह है पे जिहड़ा इत्थे बारिश पाण दी समर्था रखता है, मेघ मलार, पर एक संगीत दीपक है पर वह अग भी ला दिंदा। एक शांति करन दा भी साधन है, एक अशांति पैदा करन दा भी साधन है। इस करके आप जी ने उस संगीत नाल संबंधित होना जिन्हों असी गुरमत कहने, गुरमत दा संगीत, गुरु नानक दा संगीत, जिस शब्द नू जिस राग च पा के मेरे गरीब नवाज जी ने गा के सानू सिख्या देती, सेध दिती है, आपां उसे राह ते चल के अपने जीवन नू सफला करना, ना के मन आईयां तरजा पढ़ के। वैसे ता साई नाल जुड़न दे लई जिवें भी गीत गाया जाए सारे प्रवान ने, पर जेड़े गरीब नवाज ने मोहरां लाईयां होईयां ने ऐस शब्द नू ऐस राग च पढ़ना, सानू उहनू तब्दील नहीं करना चाहिदा, क्योंकि सानू सतगुरु ते शक नहीं करनी चाहिदी कि ठीक नहीं लिखिया, किंतु हो जाएगा गुरु ते। अगर उहदे लई जगह बदल देंगे, इहदा मतलब यह होया कि जो गुरु साहब जी ने उहदी ट्यून लिखी है, राग लिखिया, पे क्या ठीक नहीं लिखिया? क्या मनुखी मन की जो सोच होएगी, क्या गुरु नानक साहब की रूहानियत उते जाएगी? की सोच है साड़ी? इस वास्ते गरीब नवाज ने सानू जिस तरीके नाल जोड़िया, असी उसे तरीके नाल रास्ते से चल के मंजिल तक पहुंच सकांगे, और सारिया ने सदा वास्ते अपने जीवन नू एहो जी खुराक देनी कि सतगुरु जी के बचन तो लांभे नहीं जाने की कोशिश करनी। गरीब नवाज दे दस्से मार्ग अनुसार ही चलना होएगा, ता ही सानू दा पूरा फायदा हो सकदा, ता ही ए तुरकी बाणी मनुख दे मन नू माया विच जकड़े होए नू अपने वल खिच लैगी, क्योंकि ईश्वरी सद है ए। जो तुरकी बाणी है ए रब दी सद है, रब दी आवाज है, जिधरों आवाज आई साडा मन उस पासे वल चला जाएगा। ध्यान रखना,
ਮੈਂ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਤੇ ਈਸ਼ਵਰੀ ਸੱਦ ਜਿਹੜੇ ਬੰਦੇ ਨਾਮ ਨੂੰ ਜਪ ਕੇ ਨਾਮੀ ਨੂੰ ਮਿਲੇ ਨੇ, ਜਿਵੇਂ ਭਗਤਾਂ ਦੀ ਬਾਣੀ ਆਉਂਦੀ ਹੈ ਜਾਂ ਗੁਰਸਿੱਖਾਂ ਦੀ ਬਾਣੀ ਆਉਂਦੀ ਹੈ, ਗੁਰੂਆਂ ਪੀਰਾਂ ਦੀ ਬਾਣੀ ਆਉਂਦੀ ਹੈ, ਆਦਿ ਗੁਰੂ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਦਿ ਗੁਰੂ ਹੈ। ਬਾਕੀ ਵੀ ਜਿਤਨੇ ਗੁਰੂ ਨੇ ਉਹ ਨਾਦੀ ਗੁਰੂ ਨੇ, ਧਿਆਨ ਰੱਖਣਾ ਉਹ ਗੁਰੂ ਬਣਾਏ ਗਏ ਨੇ, ਗੁਰੂ ਥਾਪੇ ਗਏ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਨੇ ਗੁਰੂ ਨਹੀਂ ਬਣਾਇਆ, ਆਦਿ ਗੁਰੂ ਹੈ। ਜਿਹੜੇ ਨਾਮੀ ਨੂੰ ਮਿਲੇ ਨੇ ਨਾਮ ਜਪ ਕੇ, ਪਰ ਜਦੋਂ ਨਾਮੀ ਨੂੰ ਮਿਲੇ ਨੇ ਤੇ ਨਾਮੀ ਨੇ ਇੱਕ ਮੈਸੇਜ ਦਿੱਤਾ, ਇੱਕ ਸੰਦੇਸ਼ ਦਿੱਤਾ ਆਪਣਾ, ਇਹ ਜਿਹੜੇ ਮੇਰੇ ਕੋਲੋਂ ਜੀਵ ਵਿਛੜ ਕੇ ਚਿਰੇ ਗਏ ਨੇ ਨਾ, ਮੈਨੂੰ ਭੁੱਲ ਗਏ, ਮੇਰੀ ਉਂਗਲ ਛੱਡ ਗਏ, ਲਿਵ ਛੁੜਕੀ ਲੱਗੀ ਤਿਸਨਾ, ਐਸੀ ਅਵਸਥਾ ਧਾਰਨ ਕਰ ਲਈ ਉਹਨਾਂ ਵਾਸਤੇ ਕਿ ਮੇਰੇ ਯਾਰ ਸੱਦ ਲੈ ਜਾ, ਮੇਰੀ ਆਵਾਜ਼ ਲੈ ਜਾ, ਇਹ ਮੇਰੀ ਆਵਾਜ਼ ਉਹਨਾਂ ਨੂੰ ਪਹੁੰਚਾ ਦੇਈ, ਉਹ ਇਸ ਆਵਾਜ਼ ਦੇ ਥਰੂ ਮੇਰੇ ਤੱਕ ਪਹੁੰਚਣਗੇ, ਉਹ ਵਾਪਸ ਮੇਰੇ ਤੱਕ ਪਹੁੰਚ ਜਾਣਗੇ। ਇਹ ਮੇਰਾ ਇੱਕ ਐਡਰੈਸ ਹੈ। ਤੁਸੀਂ ਸੋਚਦੇ ਹੋਵੋਗੇ ਰਵਿਦਾਸ ਵਰਗਾ ਜੋੜੇ ਗੰਢਣ ਵਾਲਾ, ਨਾਮਦੇਵ ਜੀ ਵਰਗਾ ਚੰਦੇ ਛਾਪਣ ਵਾਲਾ, ਸਦਨੇ ਕਸਾਈ ਵਰਗਾ, ਧੰਨੇ ਜੱਟ ਵਰਗਾ, ਇਹ ਤਾਂ ਆਦਿ ਜਿਤਨੇ ਵੀ ਭਗਤ ਹੋਏ ਹਨ ਸਾਰੇ ਇੱਕ ਦਮ ਅਨਪੜ੍ਹਤਾ ਦੇ ਜੀਵਨ ਚ ਵਿਚਰਨ ਵਾਲੇ, ਭਲਾ ਉਹਨਾਂ ਨੂੰ ਰਾਗ ਦੀ ਕੀ ਸਮਝ ਸੀ। ਪਰ ਗੱਲ ਜਦੋਂ ਰੱਬ ਦੀ ਆਈ ਹੈ ਤਾਂ ਰਾਗ ਦੇ ਵਿੱਚ ਹੀ ਆਈ, ਰਾਗ ਤੋਂ ਬਿਨਾਂ ਕੋਈ ਬੋਲੀ ਨਹੀਂ ਬੋਲੀ। ਭਾਵ ਰੱਬ ਨੇ ਜਦੋਂ ਵੀ ਕੋਈ ਬੋਲਿਆ ਕਦੀ ਤਾਂ ਰਾਗ ਵਿੱਚ ਬੋਲਿਆ। ਇੱਥੋਂ ਇਹ ਸਿੱਧ ਹੁੰਦਾ ਕਿ ਰਾਗ ਦੀ ਪਰਮੇਸ਼ਰ ਦਾ ਜਿਹੜਾ ਆਪਣਾ ਪਿਆਰ ਹੈ ਉਹ ਰਾਗ ਹੀ ਹੈ, ਰਾਗ ਨਾਲ ਹੀ ਬੋਲਦਾ। ਜਦੋਂ ਵੀ ਰੱਬ ਬੋਲਦਾ ਤਾਂ ਰਾਗ ਚ ਬੋਲਦਾ, ਜਦੋਂ ਵੀ ਈਸ਼ਵਰ ਬੋਲਿਆ ਤਾਂ ਰਾਗ ਚ ਬੋਲਿਆ। ਤੇ ਫਿਰ ਸਿੱਖ ਨੂੰ ਵੀ ਸੁਭਾਅ ਬਣਾ ਲੈਣਾ ਚਾਹੀਦਾ ਕਿ ਰਾਗ ਚ ਹੀ ਬੋਲੇ, ਗਾਉਣ ਵੇਲੇ ਰਾਗ ਚ ਹੀ ਗਾਵੇ, ਕਿੰਨਾ ਚੰਗਾ ਹੋ ਜਾਏ, ਫਿਰ ਗੁਰੂ ਦਾ ਬਚਨ ਮੰਨਿਆ ਜਾਏਗਾ, ਫਿਰ ਇਹ ਸਿੱਖ ਹੋ ਜਾਏਗਾ, ਸਤਿਗੁਰੂ ਜੀ ਸਿੱਖਿਆ ਦਾ ਅਧਿਕਾਰੀ ਹੋ ਸਕੇਗਾ ਔਰ ਦਾਤ ਇਹਨੂੰ ਪ੍ਰਾਪਤ ਹੋ ਸਕੇਗੀ। ਇਸ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਸਦਾ ਹੀ ਉਸ ਮਾਰਗ ਤੇ ਚਲਾਇਆ ਜਿਹਦੇ ਨਾਲ ਮੰਜ਼ਿਲ ਆਉਂਦੀ, ਉਸ ਪਾਸੇ ਵੱਲ ਸਾਡਾ ਮੂੰਹ ਕੀਤਾ, ਚਿਹਰਾ ਕੀਤਾ ਜਿਸ ਪਾਸੇ ਵੱਲ ਮੰਜ਼ਿਲ ਆਉਂਦੀ, ਉਸ ਮੰਜ਼ਿਲ ਦੇ ਸਨਮੁਖ ਕੀਤਾ, ਉਹ ਸਾਧਨ ਬਖਸ਼ਿਸ਼ ਕੀਤਾ ਜਿਹਦੇ ਨਾਲ ਮੰਜ਼ਿਲ ਆਉਣੀ ਹੈ। ਇਸ ਕਰਕੇ ਧਿਆਨ ਰੱਖਣਾ ਵੀ ਸਾਨੂੰ ਇਹ ਰਸਤਾ ਕਦੀ ਨਹੀਂ ਤਿਆਗਣਾ ਚਾਹੀਦਾ। ਠੀਕ ਹੈ ਵੀ ਸਾਈਂ ਦੀ ਬੰਦਗੀ, ਗੁਰੂ ਸਾਹਿਬ ਜੀ ਬਚਨ ਕਰਦੇ ਨੇ ਵੀ ਗੁਰਮੁਖ ਸੱਚੀ ਆਸ਼ਕੀ ਜਿੱਤ ਪ੍ਰੀਤਮ ਸੱਚਾ ਪਾਈਐ, ਪਾ ਜਿਵੇਂ ਵੀ ਲਈਏ, ਹਿਰਦਿਓਂ ਪਿਆਰ ਹੋਣਾ ਚਾਹੀਦਾ। ਇਹ ਸੁਣਿਆ ਵੀ ਉਧਾਰ ਕਰਦੀ ਹੈ ਤੇ ਪੜਿਆ ਵੀ ਕਰਦੀ ਹੈ। ਧਰਤੀ ਚ ਬੀਜ ਸੁੱਟਦਾ ਨਾ ਜ਼ਿਮੀਦਾਰ, ਉਹਨੇ ਕਦੀ ਦਾਣੇ ਸਿੱਧੇ ਕਰਕੇ ਨਹੀਂ ਪਾਏ, ਇੱਕ ਇੱਕ ਸਿੱਧਾ ਕਰਕੇ ਦਾਣਾ ਨਹੀਂ ਪਾਇਆ, ਛੱਟਾ ਦਿੱਤਾ ਗਿਆ। ਜਿਵੇਂ ਵੀ ਡਿੱਪ ਉਵੇਂ ਜੰਮ ਪੈਂਦੇ ਨੇ, ਜੰਮ ਕੇ ਥੱਲੇ ਵੱਲ ਨਹੀਂ ਜਾਂਦੇ। ਜਿਹੜੇ ਪੁੱਠੇ ਦਾਣੇ ਡਿੱਗਦੇ ਨੇ ਉਹ ਜੰਮ ਕੇ ਕਦੀ ਥੱਲੇ ਵੱਲ ਨਹੀਂ ਗਏ, ਜੰਮ ਕੇ ਉੱਪਰ ਵੱਲ ਹੀ ਗਏ ਨੇ, ਕਿਉਂਕਿ ਈਸ਼ਵਰ ਦੀ ਜਿਹੜੀ ਖਿੱਚ ਹੈ ਨਾ, ਆਵਾਜ਼ ਹੈ, ਜਦੋਂ ਵੀ ਜਾਏਗੀ ਨਿਰੰਕਾਰ ਦੇ ਦੇਸ਼ ਜਾਏਗੀ। ਇਸ ਕਰਕੇ ਆਪ ਜੀ ਨੇ ਮੇਰੇ ਜਿਹੇ ਗਰੀਬ ਤੇ ਅਥਾਹ ਕਿਰਪਾ ਕਰਕੇ ਗਰੀਬ ਨਵਾਜੀ ਕੀਤੀ। ਮੈਂ ਆਪ ਜੀਆਂ ਦਾ ਸੀਨੇ ਦੀ ਗਹਿਰਾਈ ਚੋਂ, ਸੀਨੇ ਦੀ ਡੂੰਘਾਈ ਚੋਂ, ਖੈਰ ਉਹ ਬਹੁਤ ਜ਼ਿਆਦਾ ਵੱਡੇ ਲਫ਼ਜ਼ ਨਹੀਂ ਕਹਿ ਸਕਾਂਗਾ ਵੀ ਜਿੰਨਾ ਸਤਿਕਾਰ ਕਰਦਾ ਹਾਂ। ਇਹ ਸਾਬਤ ਹੋ ਗਿਆ ਵੀ ਰਾਗ ਨੂੰ ਛੱਡ ਕੇ ਕੋਈ ਨਹੀਂ ਜਾਂਦਾ, ਕੋਈ ਜਾ ਨਹੀਂ ਸਕਦਾ। ਜਿੱਥੇ ਇਹ ਗੱਲ ਕਹੀ ਜਾਂਦੀ ਸੀ ਵੀ ਰਾਗ ਕੌਣ ਸੁਣੇਗਾ, ਉੱਥੇ ਹੁਣ ਇਹ ਗੱਲ ਹੋ ਗਈ ਵੀ ਰਾਗ ਕੌਣ ਨਹੀਂ ਸੁਣੇਗਾ, ਕੌਣ ਨਹੀਂ ਸੁਣੇਗਾ, ਹਰ ਕੋਈ ਸੁਣੇਗਾ। ਕਿਉਂਕਿ ਰਾਗ ਇੱਕ ਵਿਸ਼ਵ ਭਾਸ਼ਾ ਹੈ, ਇੱਕ ਜਾਤੀ ਦੀ, ਇੱਕ ਦੇਸ਼ ਦੀ, ਕਿਸੇ ਸੰਪਰਦਾਇ ਦੀ, ਕਿਸੇ ਧਰਮ ਦੀ ਆਪਣੀ ਭਾਸ਼ਾ ਨਹੀਂ। ਸੰਗੀਤ ਇੱਕ ਉਹ ਭਾਸ਼ਾ ਹੈ ਜੋ ਵਿਸ਼ਵ ਭਾਸ਼ਾ ਹੈ। ਇਸ ਨੂੰ ਆ ਤੁਹਾਡੇ ਕੋਲ ਜਿਹੜੇ ਪੌਦੇ ਲੱਗੇ ਨੇ, ਆ ਮੇਰੇ ਪਿਛਲੇ ਪਾਸੇ ਵੀ ਲੱਗੇ ਨੇ ਪੌਦੇ, ਇਹ ਵੀ ਸੁਣਨਾ ਚਾਹੁੰਦੇ ਨੇ, ਇਹ ਵੀ ਸ਼ਾਂਤੀ ਮਹਿਸੂਸ ਕਰਦੇ ਨੇ ਔਰ ਇਹ ਵੀ ਪ੍ਰਫੁੱਲਤ ਹੁੰਦੇ ਨੇ। ਇਹਨਾਂ ਵਿੱਚ ਵੀ ਵਧੇਰਾ ਰਸ ਭਰਦਾ ਹੈ। ਇਸ ਤੋਂ ਇਲਾਵਾ ਜਾਨਵਰ ਵੀ, ਪਸ਼ੂ ਵੀ ਵਧੇਰਾ ਦੁੱਧ ਦਿੰਦੇ ਨੇ, ਉਹ ਵੀ ਮਸਤ ਹੋ ਜਾਂਦੇ ਨੇ। ਇੱਥੇ ਹੀ ਬਸ ਨਹੀਂ, ਸੱਪ ਵੀ ਹੋ ਜਾਂਦਾ, ਪੱਥਰ ਵੀ ਹੋ ਜਾਂਦੇ ਨੇ, ਫਿਰ ਇੱਕ ਮਨੁੱਖ ਕਿਉਂ ਨਹੀਂ ਹੋ ਸਕਦਾ। ਗੁਰੂ ਨਾਨਕ ਦਾ ਸੰਗੀਤ ਸੁਣ ਕੇ
ਮਨੁੱਖ ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਹੈ, ਪਰ ਜੇ ਕੀਤਾ ਜਾਏਗਾ ਜਿਵੇਂ ਆਪ ਜੀ ਸਾਰੇ ਕੀਲੇ ਗਏ, ਇਸੇ ਤਰ੍ਹਾਂ ਕੀਲੇ ਜਾਓਗੇ ਨਾ ਜੇ ਫਿਰ ਬਾਰ ਬਾਰ ਸੁਣੋਗੇ। ਇਸ ਕਰਕੇ ਆਪ ਜੀ ਨੇ ਜਿਹੜਾ ਸਹਿਯੋਗ ਦਿੱਤਾ ਹੈ, ਮੈਂ ਆਪ ਜੀ ਦਾ ਬਸ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਸੀਨੇ ਦੀ ਡੂੰਘਾਈ ਚੋਂ ਧੰਨਵਾਦੀ ਹਾਂ ਹਰ ਇੱਕ ਦਾ। ਔਰ ਬਾਕੀ ਵੀ ਜਿਤਨੇ ਵੀ ਰਾਗੀ ਸਿੰਘ ਆਏ ਨੇ, ਇਹਨਾਂ ਦੀ ਦੇਖੋ ਕੈਸੀ ਪਰਮਿਸ਼ਨ ਹੈ। ਗਿਣਤੀ ਕੀਤੀ ਵੀ ਜਦੋਂ ਗਰੀਬ ਨੂੰ ਆਏ ਨੇ ਬਾਣੀ ਰਚੀ ਤਾਂ ਉਹਦੇ ਚ 52 ਨਖਰੀ ਰੱਖੀ, ਤੇ ਜਦੋਂ

0: ਕੋਈ ਤਾਂ ਚਿੱਠੀਆਂ ਕੰਧਾਂ ਨਾਲ ਜੋੜ ਦਿੰਦਾ ਤੇ ਸੰਗਮਰਮਰ ਲੱਗਦਾ ਤੇ ਸੰਗਮਰਮਰ ਲਾਉਣਾ, ਕੋਈ ਸ਼ਾਮਿਆਨੇ ਨਾਲ ਜੋੜ ਦਿੰਦਾ। ਵੈਸੇ ਸਭ ਠੀਕ ਚੰਗਾ ਮੁਬਾਰਕ ਮੇਰੇ ਗਰੀਬ ਨੂੰ, ਅੱਜ ਦੇ ਉੱਚੇ ਮੰਦਰ ਭਾਵੇਂ ਹੀਰੇ ਜਵਾਹਰਾਤ ਨਾਲ ਜੁੜੇ ਜਾਣ ਮੁਬਾਰਕ ਨੇ, ਪਰ ਮੰਦਰ ਨਾਲ ਨਹੀਂ ਜੁੜਨਾ, ਅੰਦਰ ਨਾਲ ਜੁੜਨਾ ਹੈ। ਜਿਹੜੀ ਸਾਡੀ ਜੁੜਨ ਦੀ ਥਾਂ ਹੈ ਉਹ ਮੰਦਰ ਵਿੱਚ ਬੈਠਾ ਜਿਹੜਾ ਮਕਾਨ ਨਹੀਂ ਮਕੀਮ ਬੈਠਾ, ਉਹਦੇ ਨਾਲ ਜੁੜਨਾ ਹੈ, ਮਾਲਕ ਨਾਲ ਜੁੜਨਾ ਹੈ। ਇਸ ਗੱਲ ਤੋਂ ਸਦਾ ਸੁਚੇਤ ਰਹਿਣਾ, ਮੇਰੀਆਂ ਭੁੱਲਾਂ ਗਲਤੀਆਂ ਮੈਨੂੰ ਬਖਸ਼ਦੇ ਹੋਏ ਮੇਰੇ ਨਾਲ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SikhNet Radio, broadcasting live Gurbani Kirtan 24 hours a day from around the world.

ರಾಗ್ ಮಾಲಿಗೌಡ. ರಾಗ್ ಮಾಲಿಗೌಡ ಭಾರತೀಯ ಸಂಗೀತ ದೇ ಅತಿ ಅಲಪ ಪ್ರಸಿದ್ಧ ಜಾ ಪ್ರಚಲಿತ ರಾಗಾನೇ ವರ್ಗದ ಇಕ್ ಕಠಿಣ ರಾಗ ಹೈ. ಭಾರತೀಯ ಸಂಗೀತ ದೇ ಪ್ರಾಚೀನ ಜಾ ಮಧ್ಯಕಾಲೀನ ಗ್ರಂಥಾ ಇಥೋ ತಕ್ ಕಿ ಶ್ರೀ ಗುರು ಗ್ರಂಥ ಸಾಹಿಬ್ ದೇ ಅಂತ ವಿಚ ಅಂಕಿತ ರಾಗಮಾಲಾ ವಿಚ ಇಸ್ ದಾ ಜ಼ಿಕ್ರ ನಹೀ ಆಯಾ. ਇੱਕ ਮਤ ਹੈ ਕਿ ਰਾਗ ਮੁਸਲਮਾਨਾਂ ਦੀ ਕਾਢ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ, ਗੁਰੂ ਅਰਜਨ ਦੇਵ ਜੀ ਦੇ 8 ਅਤੇ ਭਗਤ ਨਾਮਦੇਵ ਜੀ ਦੇ 3 ਸ਼ਬਦ ਉਪਲਬਧ ਹਨ। ਮਾਲੀਗੌੜਾ ਦਾ ਸੁਭਾਅ ਖੁਸ਼ੀ ਉਪਜਾਉਣਾ ਅਤੇ ਕਾਮ ਕ੍ਰੋਧ ਆਦਿ ਦੀ ਮਾਰ ਤੋਂ ਬਚਣ ਲਈ ਤਿਆਰ ਕਰਨਾ ਹੈ। ਪਰਮੇਸ਼ਰ ਦੀ ਦਿੱਤੀ ਹਰ ਚੀਜ਼ ਨੂੰ ਵਰਤਣ ਦਾ ਵੱਲ ਆ ਜਾਵੇਗਾ ਜੇ ਨਾਮ ਦੀ ਟੇਕ ਰੱਖਾਂਗੇ ਅਤੇ ਖਿਨ ਖਿਨ ਰਾਮ ਨਾਮ ਨੂੰ ਹੀ ਨਮਸਕਾਰ ਕਰਾਂਗੇ। ਰਾਗ ਮਾਲੀਗੌੜਾ ਦੇ ਗਾਉਣ ਸਰੂਪ ਵਿੱਚ ਰਿਸ਼ਵ ਅਤੇ ਦੈਵਤ ਕੋਮਲ, ਮੱਧਮ ਤੀਬਰ, ਲਾਕੀ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਰਿਸ਼ਵ ਅਤੇ ਸੰਵਾਦੀ ਪੰਚਮ ਹੈ। ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਗੁਰੂ ਅਰਜਨ ਦੇਵ ਜੀ ਦੇ ਰਚਿਤ 2 ਸ਼ਬਦ, ਪਹਿਲਾ ਐਸੋ ਸਹਾਈ ਹਰ ਕੋ ਨਾਮ ਅਤੇ ਰਾਮ ਨਾਮ ਕੋ ਨਮਸਕਾਰ ਗਾਇਨ ਕਰ ਰਹੇ ਹਨ ਭਾਈ ਪ੍ਰਿਤੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਭਾਈ ਨਰਿੰਦਰ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਐਸੋ ਸਹਾਈ ਹਰ ਕੋ ਨਾਮ।